ਆ ਰਾਤ ਦਾ ਪਿਆਰੋ ਨਿਮਕ ਨਾ ਕੀਜੇ ਢੀਲਾ ਔਰ ਇਹ ਵੀ ਗੁਜਰੀ ਰਾਗ ਔਰ ਗੁਜਰੀ ਰਾਗ ਦੀ ਤੁਮਾਰੀ

ਪਾ ਲਈ ਅਤੇ ਸੋਚਣ ਲੱਗਾ ਕਿ ਠੀਕ ਹੀ ਮੈਂ ਕੈਰਾਂ ਵਾਲੀ ਕਰਤੂਤ ਕਰ ਰਿਹਾ ਹਾਂ। ਜੇ ਮੈਂ ਹਰਿਮੰਦਰ ਸਾਹਿਬ ਦੀ ਸ਼ਾਨ ਬਦਲੇ ਜਾਨ ਦੇ ਦਿੰਦਾ ਕਿ ਮੱਸੇ ਨਾਲ ਲੜ ਮਰਨ ਵਾਸਤੇ ਹੋਰ ਵੀ ਸਿੱਖ ਆਉਂਦੇ, ਕਿ ਮੈਂ ਆਪਣੀ ਜਾਨ ਨੂੰ ਧਰਮ ਨਾਲੋਂ ਜ਼ਿਆਦਾ ਪਿਆਰੀ ਸਮਝ ਕੇ ਭੱਜ ਆਇਆ ਹਾਂ। ਤੇ ਫਿਰ ਸਿੱਖ ਨੇ ਆਪ ਹੀ ਜਵਾਬ ਦਿੱਤਾ, ਨਹੀਂ, ਜੇ ਮੈਂ ਉੱਥੇ ਹੀ ਲੜ ਕੇ ਮਰ ਜਾਂਦਾ ਤਾਂ ਹਰਿਮੰਦਰ ਸਾਹਿਬ ਦੀ ਹੋ ਰਹੀ ਬੇਅਦਬੀ ਦੀ ਖਬਰ ਇਹਨਾਂ ਸਿੰਘਾਂ ਨੂੰ ਕੌਣ ਪਹੁੰਚਾਉਂਦਾ। ਇੰਨੀ ਗੱਲ ਸੋਚ ਕੇ ਸਰਦਾਰ ਬੁਲਾਕਾ ਸਿੰਘ ਨੇ ਜਥੇਦਾਰ ਨੂੰ ਤਾਨਾ ਹੇ

ਹਾਂ ਤੇ ਬਲਹਾਰੀ ਜਾਂ। ਪਹਿਲੀ ਗੱਲ ਸਾਹਿਬ ਇੱਕ ਸਫਲ ਰੁੱਖ ਹੈ ਪਰ ਇਹਦਾ ਨਾਮ ਹੈ ਅੰਮ੍ਰਿਤ। ਜਿਨ ਪੀਆ ਤੇ ਤ੍ਰਿਪਤ ਪਏ, ਇਹ ਨਾਮ ਰੂਪੀ ਅੰਮ੍ਰਿਤ ਜਿਨੇ ਪੀਤਾ ਉਹ ਤ੍ਰਿਪਤ ਹੋ ਗਿਆ, ਕਿਉਂਕਿ ਨਾਮ ਵਿੱਚ ਸਾਰੇ ਸੁੱਖ ਹਨ। ਦੁਨੀਆਂ ਦੇ ਪਦਾਰਥਾਂ ਵਿੱਚ ਸੁੱਖ ਨੇ, ਇੱਕ ਚੀਜ਼ ਲੈ ਲਓ ਦੂਸਰੀ ਦੀ ਇੱਛਾ ਪੈਦਾ ਹੋ ਜਾਂਦੀ। ਅੱਜ ਇਤਨੀ ਮਾਇਆ ਹੈ, ਗੁਜ਼ਾਰਾ ਹੋ ਰਿਹਾ ਪਰ ਇੱਛਾ ਹੈ ਇਸ ਤੋਂ ਜ਼ਿਆਦਾ ਚਾਹੀਦੀ। ਇੱਕ ਚੀਜ਼ ਘਰ ਵਿੱਚ ਹੈ ਪਰ ਮਨ ਦੀ ਇੱਛਾ ਹੋਰ ਵੱਧ ਗਈ, ਹੋਰ ਚੀਜ਼ ਚਾਹੀਦੀ ਹੈ। ਦੁਨੀਆਂ ਦੇ ਪਦਾਰਥਾਂ ਦੇ ਨਾਲ ਇਨਸਾਨ ਕਦੀ ਰੱਜਦਾ ਨਹੀਂ, ਪਰ ਸਾਹਿਬ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀ ਲਿਆ, ਨਾਮ ਜਪ ਲਿਆ, ਉਹਨਾਂ ਦੇ ਮਨ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਤੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਪੀਤਾ, ਸਾਹਿਬ ਜੀ ਕਹਿੰਦੇ ਨੇ ਹਉ ਤਿੰਨ ਬਲਿਹਾਰੇ ਜਾਓ, ਮੈਂ ਉਹਨਾਂ ਤੋਂ ਬਲਿਹਾਰ ਜਾਣਾ।

ਤਿਹਾਇਆ ਕਿਉਂ ਲਹੇ ਜਾਂ ਸਰ ਪੀ ਤਰਪਾਲ। ਕੁਝ ਸਰੋਵਰ ਆਪਾਂ ਬਾਹਰ ਧਰਤੀ ਤੇ ਦੇਖਦੇ ਹਾਂ, ਪਰ ਇੱਕ ਅੰਮ੍ਰਿਤ ਦਾ ਸਰੋਵਰ ਇਨਸਾਨ ਦੇ ਅੰਦਰ ਵੀ ਹੈ। ਤੋ ਸਾਹਿਬ ਜੀ ਬਿਆਨ ਕਰਦੇ ਨੇ, ਜਿਹੜਾ ਤੇ ਪ੍ਰਭੂ ਨਾਲ ਜੁੜ ਜਾਏ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਕਿਉਂਕਿ ਸਭ ਸੁਖਦਾਤਾ ਰਾਮ ਹੈ, ਦੂਸਰ ਨਾਹੀਂ ਕੋਈ। ਜੇ ਸਾਰੇ ਸੁਖ ਨਾਮ ਵਿੱਚ ਨੇ, ਫਿਰ ਜਿਹੜਾ ਨਾਮ ਨਾਲ ਜੁੜ ਜਾਵੇਗਾ ਉਹ ਭੁੱਖਾ ਕਿਵੇਂ ਰਹਿ ਸਕਦਾ ਹੈ, ਉਹ ਤਿਹਾਇਆ ਕਿਸ ਤਰ੍ਹਾਂ ਰਹਿ ਸਕਦਾ ਹੈ। ਪਰ ਲੋੜ ਹੈ ਪਰਮੇਸ਼ਰ ਦੇ ਨਾਮ ਨਾਲ ਜੁੜਨ ਦੀ, ਉਹਦੇ ਨਾਮ ਰੂਪੀ

श्री गुरु नानक देव जी महाराज बयान करते ने, ऐ परमेश्वर मैं तेरा बाणिया हां, तू मेरा साहिब है। साध संगत, आज दे इंसान कोल चार पैसे आ जा, कोई थोड़ी बहुत ताकत होवे, ਉਹ ਸਮਝਦਾ ਕਿ ਮੇਰੇ ਵਰਗਾ ਹੁਣ ਕੋਈ ਨਹੀਂ। ਇਹ ਜਿਹੜੀ ਮੈਂ ਹੈ, ਇਹੋ ਇਨਸਾਨ ਨੂੰ ਚੈਨ ਨਾਲ ਨਹੀਂ ਬੈਠਣ ਦਿੰਦੀ। ਅੱਜ ਹਰ ਇਨਸਾਨ ਦੁਖੀ ਹੈ, ਚਾਹੇ ਉਹ ਗਰੀਬ ਹੈ, ਅਮੀਰ ਹੈ, ਕੋਈ ਰਾਜਨੀਤਿਕ ਹੈ, ਔਰ ਇਹ ਵੀ ਦੇਖਿਆ ਕਈ ਧਰਮੀ ਵੀ ਦੁਖੀ ਨੇ, ਕਿਉਂਕਿ ਨਾਮ ਰਖਵਾਉਣ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ। ਜਦੋਂ ਤੱਕ ਮਨ ਵਿੱਚੋਂ ਹਉਮੈ ਨਹੀਂ ਜਾਂਦੀ, ਉਦੋਂ ਤੱਕ ਇਨਸਾਨ ਦੁਖੀ ਨਹੀਂ ਹੋ ਸਕਦਾ। ਹਉਮੈ ਕੀ ਹੈ? ਮੈਂ ਜੋ ਕਹਿਣਾ ਠੀਕ ਹੈ, ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਜੋ ਮੈਂ ਕਰ ਰਿਹਾ ਉਹ ਠੀਕ ਹੈ, ਬਸ ਇਹ ਮੈਂ ਇਨਸਾਨ ਨੂੰ

ਜਾਂ ਸਿਫਤ ਕਰੇ ਅਰਦਾਸ। ਕਈ ਲੋਕ ਕਹਿੰਦੇ ਨੇ ਜਦੋਂ ਵੀ ਪਾਠ ਕਰਨ ਬੈਠੀਏ, ਭਜਨ ਕਰਨ ਵਾਸਤੇ ਬੈਠੀਏ, ਮਨ ਨਹੀਂ ਟਿਕਦਾ। ਮਨ ਕਿਸ ਤਰ੍ਹਾਂ ਟਿਕੇ? ਜਦ ਮਨ ਵਿੱਚ ਵਿਕਾਰ ਨਹੀਂ, ਮਨ ਦੀ ਭਟਕਣਾ ਤਾਂ ਹੀ ਖਤਮ ਹੋ ਸਕਦੀ ਹੈ, ਮਨ ਦੇ ਭਰਮ ਤਾਂ ਹੀ ਦੂਰ ਹੋ ਸਕਦੇ ਨੇ ਜੇ ਅਸੀਂ ਦਿਲੋਂ ਅਰਦਾਸ ਕਰੀਏ ਔਰ ਸੱਚੇ ਮਨੋਂ ਪਰਮੇਸ਼ਵਰ ਦੀ ਸਿਫਤ ਸਲਾਹ ਕਰੀਏ। ਕਈ ਕਹਿੰਦੇ ਨੇ ਸਾਡੀ ਅਰਦਾਸ ਪੂਰੀ ਨਹੀਂ ਹੋਈ, ਸੁਖਣਾ ਸੁਖੀ ਸੀ ਪੂਰੀ ਨਹੀਂ ਹੋਈ। ਜਦ ਅਰਦਾਸ ਕਰੋ, ਦਿਲ ਦੀ ਗਹਿਰਾਈ ਵਿੱਚੋਂ ਅਰਦਾਸ ਕਰੋ ਔਰ ਸੱਚੇ ਮਨ ਦੇ ਨਾਲ ਪਰਮੇਸ਼ਵਰ ਦੀ ਸਿਫਤ ਕਰੋ, ਅਰਦਾਸ ਵੀ ਸੁਣੀ ਜਾਏਗੀ, ਮਨ ਦਾ ਧੋਖਾ ਪਰਮ ਵਹਿਮ ਵੀ ਦੂਰ।

ਰਾਏਪੁਰੇ ਦੀ ਤਲਵੰਡੀ ਜਿਸ ਨੂੰ ਹੁਣ ਸਾਰੇ ਆਪਾਂ ਨਨਕਾਣਾ ਸਾਹਿਬ ਕਰਕੇ ਯਾਦ ਕਰਨੇ ਇਹ ਨਨਕਾਣਾ ਸਾਹਿਬ ਰਾਏਪੁਰੇ ਦੀ ਤਲਵੰਡੀ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ ਰਾਏਪੁਰੇ ਦੀ ਤਲਵੰਡੀ ਦਾ ਨਾਮ ਫਿਰ ਨਨਕਾਣਾ ਸਾਹਿਬ ਪੈ ਗਿਆ। ਆਓ ਅੱਜ ਇਸ ਨਨਕਾਣਾ ਸਾਹਿਬ ਵੱਲ ਆਪਣੀਆਂ ਬਿਰਤੀਆਂ ਲੈ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਦੀ ਸੂਰਤ ਆਪਣੀਆਂ ਅੱਖਾਂ ਵਿੱਚ ਵਸਾ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਉਹਨਾਂ ਦੀ ਇਸ ਪ੍ਰੇਮ ਗਾਥਾ ਦਾ ਆਪਾਂ ਆਨੰਦ ਮਾਣੀਏ ਕਿ ਕਿਸ ਤਰ੍ਹਾਂ ਪ੍ਰੇਮ ਕਰਨ ਵਾਲੇ ਜਦ ਮਿਲਾਪ ਨਾ ਹੋਵੇ ਤੇ ਤੜਫਦੇ ਨੇ, ਜਦ ਮਿਲਾਪ ਹੋ ਜਾਏ ਤੇ ਫਿਰ ਉਹ ਆਨੰਦ ਬਿਆਨ ਨਹੀਂ ਕੀਤਾ ਜਾਂਦਾ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਘਰ, ਸਵੇਰ ਦਾ ਵੇਲਾ ਰਸੋਈ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਨੇ, ਕੋਲ ਹੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਮਾਤਾ ਤ੍ਰਿਪਤਾ ਜੀ ਬੈਠੇ ਹੋਏ ਔਰ ਮਾਤਾ ਤ੍ਰਿਪਤਾ ਜੀ ਆਪਣੇ ਪਤੀ ਮਹਿਤਾ ਕਾਲੂ ਜੀ ਨੂੰ ਕਹਿ ਰਹੇ ਨੇ, ਮੇਰੇ ਨਾਨਕ ਦਾ ਜਨਮ ਦਿਨ ਆ ਰਿਹਾ, ਮੇਰੇ ਨਾਨਕ ਦੀ ਵਰੇਗੰਢ ਹੈ ਕਿ ਮੇਰਾ ਨਾਨਕ ਆਵੇਗਾ ਜਾਂ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਨ ਵੀ ਉਡੀਕਾਂ ਵਿੱਚ ਲੰਘ ਜਾਏਗਾ। ਬੁੱਢਾ ਬਾਬਾ ਕਾਲੂ ਅੱਖਾਂ ਵਿੱਚ ਅੱਥਰੂ ਭਰ ਕੇ ਕਹਿਣ ਲੱਗੇ, ਤ੍ਰਿਪਤਾ ਇੰਨਾ ਲਾਡਲਾ ਪੁੱਤਰ ਹੈ ਮੇਰਾ ਨਾਨਕ, ਉਹਨੂੰ ਦੁਨੀਆਂ ਦਾ ਫਿਕਰ ਹੈ, ਦੁਨੀਆਂ ਦੇ ਉਧਾਰ ਵਾਸਤੇ ਕਾਰੋਬਾਰ ਦੇ ਸੁੱਖ ਛੱਡ ਕੇ ਦੁਨੀਆਂ ਨੂੰ ਸੁੱਖ ਦੇਣ ਵਾਸਤੇ ਤੁਰੇ ਹੈ, ਪਰ ਸਾਡੀਆਂ ਅੱਖਾਂ ਉਹਨੂੰ ਦੇਖਣ ਵਾਸਤੇ ਤਰਸਦੀਆਂ ਨੇ। ਹਰ ਸਾਲ ਇਸ ਦਿਨ ਦੀ ਉਡੀਕ ਕਰਦੇ ਹਾਂ ਕਿ ਮੇਰਾ ਨਾਨਕ ਆਵੇਗਾ, ਪਰ ਹਰ ਸਾਲ ਇਹ ਜਨਮ ਦਿਨ ਦਾ ਦਿਨ ਲੰਘ ਜਾਂਦਾ ਹੈ, ਅਥਰੂ ਕੇਰਦੇ ਹਾਂ ਉਡੀਕਦੇ ਹਾਂ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪਰ ਇਸ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੇਰਾ ਨਾਨਕ ਜ਼ਰੂਰ ਆਵੇਗਾ, ਇਸ ਵਾਰੀ ਆਪਣੇ ਨਾਨਕ ਦਾ ਜਨਮ ਦਿਨ, ਆਪਣੇ ਪੁੱਤਰ ਦਾ ਜਨਮ ਦਿਨ ਇਸੇ ਘਰ ਵਿੱਚ ਮਨਾਇਆ ਜਾਏਗਾ। ਕਹਿੰਦਿਆ ਕਹਿੰਦਿਆ ਮਾਤਾ ਤ੍ਰਿਪਤਾ ਜੀ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਸਵੇਰ ਬੀਤੀ, ਦੁਪਹਿਰ ਹੋ ਗਈ, ਮਹਿਤਾ ਕਾਲੂ ਜੀ ਵਿਹੜੇ ਵਿੱਚ ਬੈਠੇ, ਅੱਖਾਂ ਬਾਹਰ ਦਰਵਾਜ਼ੇ ਵੱਲ ਨੇ। ਇੰਨੇ ਨੂੰ ਮਹਿਤਾ ਕਾਲੂ ਜੀ ਆਵਾਜ਼ ਮਾਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਆਪਣੀ ਧਰਮ ਸੁਪਤਨੀ, ਤ੍ਰਿਪਤਾ ਆਓ ਦੇਖ ਮੇਰੀ ਲਾਡਲੀ ਧੀ, ਮੇਰੇ ਨਾਨਕ ਦੀ ਵੱਡੀ ਭੈਣ ਨਾਨਕੀ ਆ ਰਹੀ ਹੈ। ਨਾਨਕੀ ਨੇ ਪਹਿਲਾਂ ਪਹਿਚਾਣਿਆ ਸੀ, ਨਾਨਕੀ ਨੇ ਹੀ ਸਾਨੂੰ ਕਿਹਾ ਸੀ ਕਿ ਇਹ ਅਰਸ਼ਾਂ ਤੋਂ ਆਇਆ ਹੈ, ਇਸ ਨੂੰ ਪੁੱਤਰ ਨਾ ਸਮਝੋ, ਇਹ ਆਪ ਆਇਆ ਹੈ। ਤ੍ਰਿਪਤਾ ਉਹ ਦੇਖ ਨਾਨਕੀ ਆ ਰਹੀ ਹੈ, ਤੇ ਮੈਨੂੰ ਜਾਪਦਾ ਹੈ ਜੇ ਨਾਨਕ ਦੀ ਪਿਆਰੀ ਭੈਣ ਆ ਰਹੀ ਹੈ ਤੇ ਨਾਨਕ ਵੀ ਜ਼ਰੂਰ ਆਵੇਗਾ।
मेहता कालू जी उठ के खड़े हो गए। बेबे नानकी और नाल उन्हां दे पति जयराम जी वो भी आ रहे ने। बेबे नानकी वेड़े विच दाखल होए और पाजी के

ਹੋਵਾਰੀ ਵੰਜਾ ਖਨੀਏ ਵੰਜਾ ਤੋ ਸਾਹਿਬ ਕੇ ਨਾਮੇ ਐ ਪਰਮੇਸ਼ਰ ਮੈਂ ਤੇਰੇ ਦੁਬਾਰੀ ਤੇਰੇ ਨਾਮ ਤੋਂ ਕੁਰਬਾਨ ਜਾਣਾ ਧੰਨ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ ਆਓ ਆਪਣੀਆਂ ਬਿਰਤੀਆਂ ਉਸੇ ਪਾਸੇ ਲੈ ਚੱਲੀਏ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਰਾਹ ਪੈ ਤੱਕਦੇ ਨੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਆਏ ਆਪਣੇ ਪਿਤਾ ਮਹਿਤਾ ਕਾਲੂ ਨੂੰ ਮਿਲੇ ਨਾਲ ਬੇਬੇ ਨਾਨਕੀ ਦੇ ਪਤੀ ਭਾਈ ਅਜੈ ਰਾਮ ਵੀ ਆਏ ਬੇਬੇ ਨਾਨਕੀ ਜੀ ਪਿਤਾ ਮਹਿਤਾ ਕਾਲੂ ਨੂੰ ਮਿਲ ਕੇ ਆਪਣੀ ਮਾਤਾ ਮਾਤਾ ਤ੍ਰਿਪਤਾ ਨੂੰ ਗਲੇ ਲੱਗ ਕੇ ਮਿਲੇ ਤੇ ਇਹਨੂੰ ਗਾਲਾਂ ਲਗਾਇਆ ਤਾਂ ਮਾਤਾ ਤ੍ਰਿਪਤਾ ਜੀ ਇਕਦਮ ਰੋਣਾ ਨਿਕਲ ਗਿਆ ਤੇ ਨਾਲੇ ਕਹਿਣ ਲੱਗੇ ਧੀਏ ਹੁਣ ਤੇ ਬੜਾ ਚਿਰ ਹੋ ਗਿਆ ਨਾਨਕ ਨੂੰ ਦੇਖੀ ਤੂੰ ਆਈ ਹੈ

ਕੁਝ ਭਰੋਸਾ ਹੋਇਆ ਮਨ ਨੂੰ ਕਿ ਤੇਰਾ ਵੀਰ ਮੇਰਾ ਸਪੁੱਤਰ ਗੁਰੂ ਨਾਨਕ ਵੀ ਆਵੇਗਾ। ਦੂਸਰੇ ਪਾਸੇ ਭਾਈ ਅਜੈ ਰਾਓ ਆਪਣੇ ਸਹੁਰਾ ਸਾਹਿਬ ਮਹਿਤਾ ਕਾਲੂ ਜੀ ਦੇ ਪੈਰਾਂ ਤੇ ਮੱਥਾ ਟੇਕਿਆ। ਮਹਿਤਾ ਜੀ ਨੇ ਪਿਆਰ ਦਿੱਤਾ ਤੇ ਭਾਈ ਅਜੈ ਰਾਮ ਜੀ ਪੁੱਛਦੇ ਨੇ, ਪਿਤਾ ਜੀ ਗੁਰੂ ਨਾਨਕ ਸਾਹਿਬ ਹਾਲੀ ਨਹੀਂ ਆਏ, ਅਸੀਂ ਤੇ ਇਸ ਆਸ ਤੇ ਆਏ ਹਾਂ ਕਿ ਇਸ ਵਾਰੀ ਜ਼ਰੂਰ ਮਹਾਰਾਜ ਦੇ ਦਰਸ਼ਨ ਹੋਣਗੇ। ਭਾਈ ਅਜੈ ਰਾਮ ਰਿਸ਼ਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਭਾਈਆ ਲੱਗਦੇ ਨੇ, ਜਿਨ੍ਹਾਂ ਨੂੰ ਆਪਾਂ ਜੀਜਾ ਵੀ ਕਹਿੰਦੇ, ਪਰ ਉਹ ਰਿਸ਼ਤੇਦਾਰੀ ਘੱਟ ਔਰ ਗੁਰੂ ਨਾਨਕ ਸਾਹਿਬ ਦੇ ਸੇਵਕ ਜ਼ਿਆਦਾ ਹੈ। ਮਹਿਤਾ ਕਾਲੂ ਜੀ ਕਹਿਣ ਲੱਗੇ, ਜੈ ਰਾਮ ਤੁਸੀਂ ਆਏ ਹੋ, ਮੈਨੂੰ ਵੀ ਭਰੋਸਾ ਹੋ ਰਿਹਾ ਹੈ ਕਿ ਮੇਰਾ ਨਾਨਕ ਜ਼ਰੂਰ ਆਵੇਗਾ। ਕੁਝ ਸਮਾਂ ਬੀਤਿਆ, ਭਾਈ ਮਨਸੁਖ, ਭਾਈ ਭਗੀਰਥ ਗੁਰੂ ਨਾਨਕ ਨਾਲ ਪਿਆਰ ਕਰਨ ਵਾਲੇ ਇਹ ਵੀ ਆਏ ਤਾਂ ਬੇਬੇ ਨਾਨਕੀ ਜੀ ਦੇ ਦਰਸ਼ਨ ਕੀਤੇ। ਇਹਨਾਂ ਨੇ ਹੱਥ ਜੋੜ ਕੇ ਆਖਿਆ, ਬੇਬੇ ਜੀ ਗੁਰੂ ਨਾਨਕ ਸਾਹਿਬ ਆਏ ਨੇ? ਤਾਂ ਬੇਬੇ ਨਾਨਕੀ ਜੀ ਕਹਿਣ ਲੱਗੇ, ਹਾਲੀ ਆਏ ਤੇ ਨਹੀਂ, ਪਰ ਜਦ ਬਸੰਤ ਰੁੱਤ ਨੇ ਆਉਣਾ ਹੋਵੇ ਠੰਡੀ ਹਵਾ ਪਹਿਲਾਂ ਚੱਲਣ ਲੱਗ ਪੈਂਦੀ, ਬਹਾਰ ਨੇ ਆਉਣਾ ਹੋਵੇ ਕੁੰਜਾਂ ਦੀਆਂ ਡਾਰਾਂ ਪਹਿਲਾਂ ਉੱਡਣ ਲੱਗ ਪੈਂਦੀਆਂ। ਜੇ ਗੁਰੂ ਨਾਨਕ ਦੇ ਪਿਆਰੇ ਆਏ ਨੇ ਤੇ ਗੁਰੂ ਨਾਨਕ ਵੀ ਅੱਜ ਜ਼ਰੂਰ ਆਵੇ।

ਤੇ ਜੰਗਲ ਵਿਚ ਦਰਖਤ ਦੇ ਥੱਲੇ ਬੈਠੇ ਪਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੇੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਕਿ ਇਹ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ, ਪੁੱਤਰ ਜਾਣਨ ਭਾਵੇਂ ਨਾ ਜਾਣ, ਮਾਵਾਂ ਜ਼ਰੂਰ ਜਾਣਦੀਆਂ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਾਂ। ਕਿਉਂ ਕਿ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਹੋਵੇ। ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ। ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਣ ਬਾਅਦ ਵਿੱਚ ਜੇ ਪੁੱਤ ਨਾ ਹੋਵੇ, ਕਾਹਦੇ ਮਿੱਠੇ ਰਾਗ ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼ ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਇੱਕੇ ਉਹ ਹੋਵੇ ਚੱਲੀ, ਮਾਂ ਜੀਵੇ ਤਾਂ ਦਲਾਗ ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ ਮਾਉ ਜਿਉਂ ਛਾਲਾ ਕਸੇ, ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆਂ ਦੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ। ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕਿ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੀ ਗੱਲ ਪਾਵਾਂਗੇ, ਉਹ ਚੋਲਾ ਹੱਥਾਂ ਵਿੱਚ ਫੜੇ ਹੈ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪ ਹੀ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਏ ਆ, ਲਿਆ ਮੈਨੂੰ ਚੋਲਾ ਪੁਆ, ਤੇ ਆਪ ਹੀ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਹੱਥ ਰੁਪਿਆ ਕੇਰਦੇ, ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪੈ ਕਰਦੇ ਨੇ,
गुरु नानक की याद विच ते नाले अरदासां पै करदे ने।

ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਬਣਨਾ ਜ਼ਰੂਰੀ ਹੈ। ਜਿਹੜਾ ਚੰਗਾ ਪਤੀ ਨਾ ਬਣ ਸਕੇ, ਚੰਗਾ ਪਿਤਾ ਨਾ ਬਣ ਸਕੇ, ਜਿਹੜਾ ਚੰਗਾ ਪੁੱਤਰ ਨਾ ਬਣ ਸਕੇ, ਜਿਹੜਾ ਚੰਗਾ ਭਰਾ ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਨਾ ਬਣ ਸਕੇ, ਸਾਧ ਸੰਗਤ ਉਹ ਚੰਗਾ ਇਨਸਾਨ ਕਦੀ ਨਹੀਂ ਹੋ ਸਕਦਾ। ਉਹ ਨਾ ਸਿੱਖ ਹੋ ਸਕਦਾ, ਉਹ ਨਾ ਮੁਸਲਮਾਨ, ਨਾ ਹਿੰਦੂ, ਨਾ ਈਸਾਈ, ਉਹ ਕਿਸੇ ਗਿਣਤੀ ਵਿੱਚ ਨਹੀਂ, ਕਿਉਂਕਿ ਪਰਮੇਸ਼ਰ ਨੇ ਇਨਸਾਨ

ਤਨ ਗੁਰੂ ਨਾਨਕ ਸਾਹਿਬ ਨੇ ਬੇਬੇ ਨਾਨਕੀ ਨੂੰ ਜਦ ਇਤਨੇ ਬਚਨ ਕਹੇ, ਭੈਣ ਜੀ ਹੈ ਬੇਬੇ ਨਾਨਕੀ ਤੁਸੀਂ ਵੱਡੇ ਹੋ, ਤੁਸੀਂ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਨਹੀਂ ਹੋ ਸਕਦਾ। ਸਤਸੰਗ ਇੱਕ ਇੱਕ ਲਫ਼ਜ਼ ਵਿੱਚੋਂ ਸਾਡੇ ਜੀਵਨ ਵਾਸਤੇ ਸਿੱਖਿਆ ਹੈ, ਇਹ ਵੱਖਰੀ ਗੱਲ ਹੈ। ਇਹਨਾਂ ਗੱਲਾਂ ਨੂੰ ਕੋਈ ਮੰਨੇ ਭਾਵੇਂ ਨਾ ਮੰਨੇ, ਪਰ ਸੁੱਖ ਤਾਂ ਮੰਨਣ ਵਿੱਚ ਹੀ ਹੈ। ਹੁਣ ਤਾਂ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆਂ ਹੁਣ ਤੁਸੀਂ ਜਾ ਕੇ ਭਾਈ ਅਜੈ ਰਾਮ ਜੀ ਨੂੰ ਲੈ ਕੇ ਆਓ। ਸ਼ਹਿਰ ਵਾਸੀਆਂ ਨੂੰ ਪਤਾ ਲੱਗ ਗਿਆ ਸੀ, ਦੀਪਮਾਲਾ ਉਸੇ ਵੇਲੇ ਸ਼ੁਰੂ ਹੋ ਗਈ ਕਿ ਧੰਨ ਗੁਰੂ ਨਾਨਕ ਸਾਹਿਬ ਦਾ ਅੱਜ ਜਨਮ ਦਿਨ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ। ਪਰ ਕੁਝ ਦੇਰ ਬਾਅਦ ਧੰਨ ਗੁਰੂ ਨਾਨਕ ਸਾਹਿਬ ਆਪ ਉੱਠੇ ਤਾਂ ਪਿਤਾ ਮਹਿਤਾ ਕਾਲੂ ਜੀ ਪੁੱਛਦੇ ਨੇ, ਬੇਟਾ ਕਿੱਥੇ ਚੱਲੇ? ਸਾਹਿਬ ਜੀ ਕਹਿਣ ਲੱਗੇ, ਮਰਦਾਨਾ ਭਾਈ ਅਜੈ ਰਾਮ ਨੂੰ ਵੈਰਾਗ ਵਿੱਚੋਂ ਉਠਾ ਨਹੀਂ ਸਕਿਆ। ਧੰਨ ਗੁਰੂ ਨਾਨਕ ਸਾਹਿਬ ਆਪ ਉਸ ਜਗ੍ਹਾ ਪਹੁੰਚੋ ਜਿੱਥੇ ਭਾਈ ਅਜੈ ਰਾਮ ਜੀ ਵੈਰਾਗ ਵਿੱਚ ਬੈਠੇ ਸ਼ਬਦ ਗਾ ਰਹੇ ਸਨ। ਅੱਗੇ ਭਾਈ ਮਰਦਾਨਾ ਕੋਲ ਬੈਠੇ ਸ਼ਬਦ ਪੜ੍ਹ ਰਹੇ ਔਰ ਵਾਰ ਵਾਰ ਕਹਿ ਰਹੇ ਸਨ, ਜੈ ਰਾਮ ਜੀ ਉੱਠੋ, ਧੰਨ ਗੁਰੂ ਨਾਨਕ ਸਾਹਿਬ ਆ ਗਏ ਨੇ। ਪਰ ਭਾਈ ਅਜੈ ਰਾਮ ਜੀ ਵੈਰਾਗ ਵਿੱਚੋਂ ਉੱਠ ਨਾ ਸਕੇ, ਕਿਉਂਕਿ ਇਹ ਪਿਆਰ ਭਾਗਾਂ ਨਾਲ ਮਿਲਦਾ ਹੈ ਔਰ ਇਸ ਪਿਆਰ ਨੂੰ ਉਹ ਹੀ ਜਾਣਦਾ ਹੈ ਜਿਸ ਨੇ ਇਹ ਪਿਆਰ ਕੀਤਾ। ਭਗਤ ਕਬੀਰ ਜੀ ਕਹਿੰਦੇ ਨੇ, ਸੋ ਕਤ ਜਾਣੇ ਪੀਰ ਪਰਾਈ ਜਾਂ ਕੇ ਅੰਦਰ ਦਰਦ ਨਾ ਪਾਈ। ਭਗਤ ਰਵਿਦਾਸ ਔਰ ਭਗਤ ਕਬੀਰ ਸਾਹਿਬ ਦੋਨਾਂ ਦੇ ਸ਼ਬਦ ਪੜ੍ਹੀਏ, ਇੱਕੋ ਹੀ ਗੱਲ ਨਜ਼ਰ ਆਉਂਦੀ। ਭਗਤ ਰਵਿਦਾਸ ਉਹ ਵੀ ਮਨ ਦੀ ਤੜਪ ਦੱਸਦੇ ਨੇ ਔਰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਲਾਗੀ ਹੋਏ ਸੋ ਜਾਣੇ ਵੀਰ ਰਾਮ ਭਗਤ ਅਣਿਆਲੇ ਦੀ, ਕਿ ਇਹ ਪ੍ਰੇਮਾ ਭਗਤੀ ਦੇ ਤੀਰ ਜਿਹੜੇ ਨੇ ਜਿਹਨੂੰ ਲੱਗ ਜਾਣ, ਇਹ ਜਿਹਨੂੰ ਤੀਰ ਲੱਗਦੇ ਨੇ ਉਹ ਹੀ ਜਾਣੇ

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏ ਭੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੂੰ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ। ਸਤਸੰਗ ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ। ਅਸਲ ਵਿੱਚ ਧਰਮੀ ਵੀ ਉਹੀ ਨੇ ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਹੇ, ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖੇ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ। ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ੍ਹ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਸਾਰੇ ਸੁੱਖ ਹਨ।

ਇੱਕ ਅੱਖ ਦੇ ਪਲਕ ਵਿੱਚ ਕੁਝ ਦਾ ਕੁਝ ਹੋ ਜਾਂਦਾ। ਮਨੁੱਖ ਕਿਹੜੀਆਂ ਪੱਕੀਆਂ ਬਣੀ ਬੈਠਾ, ਸਮਾਨ 100 ਬਰਸ ਕਾ ਪਲ ਕੀ ਖਬਰ ਰਹੀ। ਇਸੇ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿ ਰਹੀ ਹੈ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀ ਏ, ਮਤ ਕੇ ਜਾਪੇ ਸ਼ਾਹ ਆਵੇ ਕੇ ਨਾ ਆਵੇ ਰਾਮ। ਹਰ ਜਪਦਿਆਂ ਢਿੱਲ ਨਾ ਕਰ। ਇਸੇ ਲਈ ਮਹਾਂਪੁਰਖ ਕਿਹਾ ਕਰਦੇ ਸੀ, ਬਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰ ਲਿਆ ਕਰੋ, ਪਹਿਲਾਂ ਗੁਰੂ ਦਾ ਕੰਮ ਕਰ ਲੈ। ਪਤਾ ਨਹੀਂ ਆਉਣ ਵਾਲੇ ਸਵਾਸ ਜਿਨ੍ਹਾਂ ਦੀ ਤੂੰ ਉਡੀਕ ਵਿੱਚ ਹੈ, ਉਹ ਆਉਣਗੇ ਕਿ ਨਾ ਆਉਣਗੇ। ਇਸ ਲਈ ਇਹ ਸੰਸਾਰ ਤਾਂ ਐਸਾ ਹੈ, ਇੱਥੇ ਦੁਨੀਆਂ ਮਤਲਬ ਦੀ ਹੈ, ਇੱਥੇ ਝੂਠ ਦਾ ਪਸਾਰ ਹੈ। ਤੂੰ ਨਿਹੋ ਲਾਈ ਬੈਠਾ, ਤੈਨੂੰ ਆਪੇ ਹੀ ਸੋਝੀ ਹੋ ਜਾਵੇਗੀ ਕਿ ਜਿਨ੍ਹਾਂ ਲਈ ਤੂੰ ਕੀ ਕੁਝ ਨਹੀਂ ਕੀਤਾ, ਪਰ ਕਿਹੜਾ ਭਾਈ ਤੇਰਾ ਬਣੇਗਾ, ਕਿਸੇ ਨੇ ਤੇਰਾ ਨਹੀਂ ਬਣਨਾ। ਇਸ ਲਈ ਅਸੀਂ ਇੱਕ ਦਮ ਦੇ ਮਾਲਕ ਹਾਂ ਜੋ ਹਜ਼ੂਰ ਬਖਸ਼ਿਸ਼ ਕਰ

ਨਹੀਂ ਬਣੇ ਉਹਨਾਂ ਨੂੰ ਜਿਉਂਦਿਆਂ ਪਸ਼ੂਆਂ ਵਿੱਚ ਨਹੀਂ ਉਹਨਾਂ ਨੂੰ ਮੋਇਆ ਹੋਇਆਂ ਪਸ਼ੂਆਂ ਵਿੱਚ ਗਿਣਿਆ। ਪਸ਼ੂ ਢੋਰ, ਢੋਰ ਕਹਿੰਦੇ ਉਹ ਮਰੇ ਹੋਏ ਪਸ਼ੂ ਨੂੰ। ਆਖਿਆ ਇਹ ਮਨੁੱਖ ਪਸ਼ੂ ਨੇ ਆ ਕੇ ਕਿਤਨੇ ਕਾਜ ਸਵਾਰੇ, ਕਾਸ਼ ਖਾ ਕੇ ਅੰਮ੍ਰਿਤ ਰੂਪੀ ਦੁੱਧ ਦਿੰਦਾ ਰਿਹਾ ਤੇ ਜਦੋਂ ਮਰ ਗਿਆ ਤਾਂ ਉਸ ਦੀਆਂ ਹੱਡੀਆਂ ਕੰਮ ਆਈਆਂ, ਚਮੜੇ ਦੇ ਜੋੜੇ ਬਣੇ, ਹੋਰ ਕਈ ਸਮਾਨ ਬਣੇ, ਉਸ ਦੇ ਮਾਸ ਦੀ ਕਈ ਜਾਨਵਰਾਂ ਦੀ ਖੁਰਾਕ ਬਣਿਆ। ਪਰ ਤੂੰ ਇੱਥੇ ਆ ਕੇ ਕਿਹੜਾ ਕੰਮ ਕੀਤਾ? ਜੇ ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ, ਗੁਰੂ ਕੇ ਨਿਰਮਲ ਭਾਉ ਵਿੱਚ ਨਹੀਂ ਰਿਹਾ ਤਾਂ ਤੂੰ ਮਰੇ ਹੋਏ ਪਸ਼ੂ ਨਾਲੋਂ ਵੀ ਮਾੜਾ ਹੈ। ਇਸ ਲਈ ਬਿਨ ਸਤ ਸੰਗਤ ਦੇ

ਤੇ ਮਰਦਾਨਾ ਬਾਬੇ ਨਾਨਕ ਦੇ ਘਰ ਨੂੰ ਤੁਰਿਆ ਜਾ ਰਿਹਾ ਹੈ ਤੇ ਤੁਰਿਆ ਜਾਂਦਾ ਬੈਰਾਗ ਵਿੱਚ ਭਿੱਜ ਕੇ ਕੀ ਬੋਲ ਰਿਹਾ ਹੈ। ਐ ਬਾਬਾ ਜੇ ਅੱਜ ਤੂੰ ਮੇਰੇ ਘਰ ਨਾ ਆਇਆ ਤੇ ਮੈਂ ਵੀ ਕਦੀ ਤੇਰੇ ਨਾਲ ਨਹੀਂ ਜੇ ਜਾਇਆ ਕਰਨਾ। ਹੰਝੂ ਕੇਰ ਕੇ ਆਖ ਰਿਹਾ ਹੈ। ਘਰਵਾਲੀ ਦੀਆਂ ਗੱਲਾਂ ਕੰਨਾਂ ਵਿੱਚ ਗੂੰਜੇ ਜਾਂਦੀਆਂ ਨੇ। ਆਪਾਂ ਗਰੀਬ ਹਾਂ, ਆਪਣੇ ਤਾਂ ਨਹੀਂ ਆਉਂਦੇ ਤੇ ਮੂੰਹ ਦੇ ਵਿੱਚੋਂ ਕੀ ਨਿਕਲਿਆ। ਐ ਬਾਬਾ ਜੇ ਅੱਜ ਤੂੰ ਇਸ ਗਰੀਬ ਦੇ ਘਰ ਨਾ ਚਰਨ ਪਾਏ ਤੇ ਕਦੀ ਵੀ ਤੇਰੇ ਨਾਲ ਨਹੀਂ ਜੇ ਬੋਲਣਾ, ਕਦੀ ਵੀ ਤੇਰੇ ਨਾਲ ਨਹੀਂ ਜੇ ਤੁਰਨਾ। ਅਜੇ ਹੰਝੂ ਕੇਰ ਕੇ ਇੰਨਾ ਬੋਲ ਹੀ ਰਿਹਾ ਹੈ। ਅੱਜ ਮਰਦਾਨੇ ਨੇ ਮੂੰਹ ਤਾਂ ਚੁੱਕਿਆ ਤੇ ਕੀ ਤੱਕ ਰਿਹਾ ਹੈ। ਹੋ ਸਾਹਮਣੇ ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਦੇ ਘਰ ਵੱਲ ਨੂੰ ਤੁਰੇ ਆ ਰਹੇ ਨੇ। ਮਰਦਾਨਾ ਦੇਖ ਕੇ ਬੜਾ ਹੈਰਾਨ ਹੋਇਆ ਵੀ ਬਾਬਾ ਨਾਨਕ ਮੇਰੇ ਘਰ ਵੱਲ ਨੂੰ ਆ ਰਹੇ ਨੇ, ਯਕੀਨ ਨਹੀਂ ਆਉਂਦਾ ਮੇਰੇ ਇੰਨੇ ਚੰਗੇ ਭਾਗ ਕਿੱਥੇ ਕਿਧਰੇ ਹੋਰ ਚੱਲੇ ਹੋਏ ਨੇ, ਮੇਰੇ ਗਰੀਬ ਦੇ ਇੰਨੇ ਉੱਚੇ ਭਾਗ ਕਿੱਥੇ। ਹੋ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਆ ਰਹੇ ਨੇ ਤੇ ਇਧਰੋਂ ਮਰਦਾਨਾ ਰਸਤੇ ਦੇ ਵਿੱਚ ਖਲੋਤਾ ਹੈ। ਜਦੋਂ ਬਾਬਾ ਕੋਲ ਆਇਆ ਗਲ ਵਿੱਚ ਪਾ ਕੇ ਪੱਲੂ, ਦੋਨੋਂ ਹੱਥ ਜੋੜ ਕੇ ਬੈਰਾਗ ਵਿੱਚ ਭਿੱਜ ਕੇ ਪੁੱਛਣ ਲੱਗਾ, ਬਾਬਾ ਤੁਸੀਂ ਕਿੱਥੇ ਚੱਲੇ ਹੋ, ਸਤਿਗੁਰੂ ਇੱਧਰ ਕਿੱਧਰ ਜਾ ਰਹੇ ਹੋ। ਤੇ ਸਤਸੰਗਿਓ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਕੀ ਬੋਲੇ। ਆਖਣ ਲੱਗੇ ਮਰਦਾਨਿਆਂ ਭੁੱਖ ਬੜੀ ਲੱਗੀ ਸੀ ਤੇ ਮੈਂ ਸੋਚਿਆ ਅੱਜ ਦਾ ਪ੍ਰਸ਼ਾਦਾ ਤੇਰੇ ਘਰ ਜਾ ਕੇ ਛਕਦੇ ਹਾਂ, ਤੇਰੇ ਘਰ ਚੱਲਾਂ ਹਾਂ ਪ੍ਰਸ਼ਾਦਾ ਛਕਣ ਵਾਸਤੇ। ਮਰਦਾਨੇ ਦੇ ਅੱਖਾਂ ਵਿੱਚੋਂ ਹੰਝੂਆਂ ਦਾ ਮੀਂਹ ਬਾਹਰ ਆਇਆ। ਸਤਿਗੁਰਾਂ ਦੇ ਚਰਨ ਪਕੜ ਲਏ, ਹੰਝੂਆਂ ਨਾਲ ਧੋ ਦਿੱਤੇ। ਸਤਿਗੁਰੂ ਕੰਨਾਂ ਨਾਲ ਬੜਾ ਸੁਣਿਆ ਸੀ ਤੂੰ ਗਰੀਬ ਨਵਾਜ਼ ਹੈ, ਅੱਜ ਅੱਖਾਂ ਦੇ ਨਾਲ ਤੱਕ ਲਿਆ ਤੂੰ ਤੇ ਸੱਚੀ ਗਰੀਬ ਨਵਾਜ਼ ਹੈ, ਮੇਰੇ ਗਰੀਬ ਦੇ ਘਰ ਚੱਲਾ। ਮੈਂ ਤੁਹਾਨੂੰ ਬੁਲਾਉਣ ਚੱਲਾ ਸੀ। ਸਤਿਗੁਰਾਂ ਨੇ ਆਖਿਆ, ਮਰਦਾਨਿਆਂ ਕੀ ਲੋੜ ਹੈ, ਮੈਂ ਤੇ ਆਪੇ ਤੇਰੇ ਘਰ ਨੂੰ ਤੁਰਿਆ ਆ ਰਿਹਾ ਹਾਂ। ਅੱਗੇ ਅੱਗੇ ਮਰਦਾਨਾ ਤੇ ਪਿੱਛੇ ਬਾਬਾ ਨਾਨਕ। ਘਰ ਦਾ ਦਰਵਾਜ਼ਾ ਜਾ ਕੇ ਖੜਕਾਇਆ, ਘਰਵਾਲੀ ਨੇ ਦਰਵਾਜ਼ਾ ਖੋਲਿਆ ਤੇ ਦੇਖ ਕੇ ਹੈਰਾਨ ਹੋ ਗਈ, ਕਿੱਥੇ ਬਾਬੇ ਨਾਨਕ ਦਾ ਘਰ ਤੇ ਕਿੱਥੇ ਸਾਡਾ ਘਰ, ਐਡੀ ਛੇਤੀ ਗੁਰੂ ਨਾਨਕ ਨੂੰ ਘਰੋਂ ਵੀ ਲੈ ਕੇ ਆ ਗਏ ਨੇ। ਅੱਜ ਪਹਿਲੀ ਵਾਰ ਬਾਬੇ ਨਾਨਕ ਨੇ ਆਪਣੇ ਪਵਿੱਤਰ ਚਰਨ ਮਰਦਾਨੇ ਦੇ ਵਿਹੜੇ ਵਿੱਚ ਪਾਏ ਨੇ ਤੇ ਜਦੋਂ ਬਾਬਾ ਨਾਨਕ ਮਰਦਾਨੇ ਦੇ ਵਿਹੜੇ ਵਿੱਚ ਖਲੋਤਾ ਹੈ ਨਾ, ਮਰਦਾਨੇ ਦੇ ਅੱਖਾਂ ਵਿੱਚੋਂ ਪਿਆਰ ਦੇ ਹੰਝੂ ਨਹੀਂ ਕਿਰਦੇ। ਬਾਬੇ ਨੂੰ ਦੇਖ ਕੇ ਆਪਣੇ ਘਰ ਖੁਸ਼ੀ ਵਿੱਚ ਰੋਈ ਜਾਂਦਾ ਹੈ। ਘਰਵਾਲੀ ਅੱਖਾਂ ਮਲ ਮਲ ਕੇ ਦੇਖ ਰਹੀ ਹੈ, ਐਡੀ ਛੇਤੀ ਘਰੋਂ ਵੀ ਲੈ ਆਏ ਤੇ ਅੱਜ ਮਰਦਾਨੇ ਨੇ ਬੈਰਾਗ ਵਿੱਚ ਭਿੱਜ ਕੇ ਹੰਝੂ ਕੇਰ ਕੇ ਆਪਣੀ ਘਰਵਾਲੀ ਨੂੰ ਕੀ ਆਖਿਆ। ਐ ਪਲੀਏ ਆ ਦੇਖ ਲੈ ਤੂੰ ਕਿੱਡੇ ਉਲਾਂਭੇ ਦਿੰਦੀ ਸੀ, ਕਿੱਡੇ ਉਲਾਂਭੇ ਦਿੰਦੀ ਸੀ ਵੀ ਚੰਦਰਮਾ ਕਸੀ ਕਦੀ ਕਿਸੇ ਦੇ ਵਿਹੜੇ ਨਹੀਂ ਉਤਰਦਾ ਤੇ ਆਹ ਤੱਕ ਲੈ ਅੱਜ ਚੰਦਰਮਾ ਤੇਰੇ ਵਿਹੜੇ ਉਤਰ ਆਇਆ ਹੈ, ਆਪਣੀਆਂ ਅੱਖਾਂ ਨਾਲ ਦੇਖ ਲੈ ਕਿੰਨੇ ਤਾਨੇ ਮੈਨੂੰ ਮਾਰਦੀ ਸੀ, ਕਿੱਡੇ ਮੀਣੇ ਮਾਰਦੀ ਸੀ, ਉਹ ਤੱਕ ਲੈ ਅੱਜ ਚੰਦਰਮਾ ਤੇਰੇ ਵਿਹੜੇ ਉਤਰ ਆਇਆ ਹੈ। ਅੱਜ ਬਾਬਾ ਨਾਨਕ ਨਹਿਮਤਾਂ ਦਾ ਮੀਂਹ ਵਰਸਾਉਣ ਵਾਸਤੇ ਆਪ ਚੱਲ ਕੇ ਆਏ ਨੇ। ਐ ਗੁਰਸਿੱਖਾ ਤੇਰੀ ਭਾਵਨਾ ਬਣ ਜਾਵੇ, ਤੇਰੀ ਸ਼ਰਧਾ ਬਣ ਜਾਵੇ, ਗੁਰੂ ਨਾਨਕ ਤੇ ਰਹਿਮਤ ਕਰਨ ਵਾਸਤੇ ਆਪ ਆ ਜਾਂਦਾ ਹੈ। ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਸੋਝੀ ਦਿੰਦੇ ਸਨ
गुरसिखा इस दरबार विचों की नहीं मिलता। हिरदे विच जात मार तियां पुत्र मंगे वो भी मिल गए, महल माड़ियां मंगियां वो भी मिल गईयां। इस सतगुरां कोलों तू तन दौलत मंगया वो भी मिल गया। ऐ पलिया जे किते गुरु नानक मंगया हुंदा वो भी मिल जाना सी। आ गुरु नानक मंगया हुंदा ना वो भी मिल जाना सी। जिन्हां ने गुरु नानक मंगया है उन्हां नू गुरु नानक घर आके मिलया है।

ਤਨ ਗੁਰੂ ਨਾਨਕ ਮੰਜੇ ਤੇ ਲੇਟੇ ਹੋਏ ਨੇ ਪਰ ਬਖਸ਼ਾਂ ਕਿੱਥੇ ਹੋ ਰਹੀਆਂ ਨੇ। ਸਮੁੰਦਰ ਦੇ ਵਿੱਚ ਕਿਸੇ ਸੇਵਕ ਦਾ ਬੇੜਾ ਡੁੱਬ ਰਿਹਾ ਹੈ ਤੇ ਉਸ ਦੇ ਥੱਲੇ ਮੋਢਾ ਲਾਇਆ ਹੋਇਆ ਹੈ। ਦਾਸੀ ਦੇਖ ਕੇ ਮੁੜ ਗਈ, ਜਾ ਕੇ ਆਖਿਆ, ਮਾਤਾ ਗੁਰੂ ਨਾਨਕ ਘਰ ਨਹੀਂ ਹਨ, ਜਦੋਂ ਆ ਜਾਣਗੇ ਮੈਂ ਉਠਾਲ ਦੇਵਾਂਗੀ। ਤੇ ਮਾਤਾ ਗੁੱਸੇ ਵਿੱਚ ਆਈ, ਬਾਂਹ ਤੋਂ ਪਕੜਿਆ, ਅੰਦਰ ਲਜਾ ਕੇ ਦਾਸੀ ਦੇ ਮੂੰਹ ਤੇ ਚੰਡ ਮਾਰੀ ਹੈ। ਹਾਂ ਕੌਣ ਪਿਆ ਹੈ, ਤੂੰ ਕੋਈ ਵੀ ਕੰਮ ਕਰਕੇ ਰਾਜੀ ਨਹੀਂ, ਕੋਈ ਵੀ ਕੰਮ ਨਹੀਂ ਕਰਦੀ, ਉਹ ਸਾਹਮਣੇ ਕੌਣ ਸੁੱਤਾ ਪਿਆ ਹੈ। ਤੇ ਅੱਜ ਮਾਤਾ ਤ੍ਰਿਪਤਾ ਨੇ ਆਪ ਗੁਰੂ ਨਾਨਕ ਨੂੰ ਹਲਾਇਆ ਤੇ ਉਠਾ ਲਿਆ। ਬਾਬਾ ਨਾਨਕ ਕੀ ਤੱਕ ਰਹੇ ਨੇ, ਮਾਂ ਗੁੱਸੇ ਵਿੱਚ ਖਲੋਤੀ ਹੈ ਤੇ ਦਾਸੀ ਰੋ ਰਹੀ ਹੈ। ਮਾਂ ਇਹ ਕਿਉਂ ਰੋਂਦੀ ਹੈ, ਕੀ ਗੱਲ ਹੋਈ ਹੈ? ਮਾਤਾ ਤ੍ਰਿਪਤਾ ਆਖਣ ਲੱਗੇ, ਨਾਨਕ ਇਹ ਕੋਈ ਵੀ ਘਰ ਦਾ ਕੰਮ ਕਰਕੇ ਰਾਜੀ ਨਹੀਂ, ਮੈਂ ਆਖਿਆ ਨਾਨਕ ਨੂੰ ਅਠਾਲ ਤੇ ਇਹ ਆਖ ਰਹੀ ਹੈ ਵੀ ਨਾਨਕ ਘਰ ਨਹੀਂ ਹੈ। ਨਾਲੇ ਮਾਤਾ ਬੋਲ ਰਹੀ ਹੈ, ਜਦੋਂ ਤੱਕਿਆ ਗੁਰੂ ਨਾਨਕ ਪਾਤਸ਼ਾਹ ਵੱਲ, ਮਾਂ ਕੀ ਦੇਖ ਰਹੀ ਹੈ, ਸੱਜੇ ਮੋਢੇ ਤੂੰ ਸਾਰਾ ਕੁੜਤਾ ਫਟਿਆ ਪਿਆ ਹੈ, ਪੁੱਤਰ ਹੈ ਕੀ ਹੋਇਆ? ਜਦੋਂ ਕੁੜਤਾ ਫੜਿਆ ਤੇ ਕੀ ਤੱਕਿਆ, ਮੋਢੇ ਤੇ ਝਰੀਟ ਵੀ ਲੱਗੀ ਪਈ ਹੈ, ਨਾਨਕ ਹੈ ਕੀ ਹੋਇਆ? ਨਵਾਂ ਚੋਲਾ ਪਾ ਕੇ ਸੁੱਤਾ ਸੀ ਤੇ ਇਹ ਕਿਵੇਂ ਫਟ ਗਿਆ? ਮਾਂ ਜਦੋਂ ਕੋਈ ਸੇਵਕ ਯਾਦ ਕਰਦਾ ਹੈ ਤੇ ਮੈਨੂੰ ਜਾਣਾ ਪੈਂਦਾ ਹੈ। ਕਿਸੇ ਦਾ ਬੇੜਾ ਸਮੁੰਦਰ ਵਿੱਚ ਡੁੱਬ ਰਿਹਾ ਸੀ ਤੇ ਉਸਨੇ ਮੈਨੂੰ ਯਾਦ ਕੀਤਾ ਹੈ, ਉਹਦਾ ਬੇੜਾ ਤਾਰ ਕੇ ਆਇਆ, ਉਹਨੂੰ ਬਾਹਰ ਕੱਢ ਕੇ ਆਇਆ। ਇਹ ਦਾਸੀ ਝੂਠ ਨਹੀਂ ਬੋਲਦੀ, ਇਹ ਦਾਸੀ ਸੱਚ ਬੋਲਦੀ ਹੈ।

ਹਰ ਚੈਨਲ ਤੇ ਸ਼ਲਪਾ ਪਿਆ ਸੀ। ਹਾਂ ਮੇਰੇ ਬੱਚੇ ਵੀ ਗਾਉਣ ਲੱਗ ਪਏ, ਈਵਨ ਮੇਰਾ ਦੋ ਤਰਾ ਛੋਟਾ ਜਿਹਾ ਉਹ ਵੀ ਗਾਵੇ। ਤਾਂ ਮੇਰਾ ਦਮਾਦ ਕਹਿਣ ਲੱਗਾ, ਪਾਪਾ ਜੀ ਕਿਤੇ ਉਹ ਸ਼ਬਦ ਫਿਰ ਸੁਣੀਏ ਨਾ। ਮੈਂ ਕਿਹਾ ਕਿਹੜਾ ਬੇਟਾ, ਉਹਨੇ ਪੰਜਾਬੀ ਨਾਲ ਮੁੱਚੋ ਕੋਈ ਇੰਗਲੈਂਡ ਦਾ ਜੰਮਿਆ ਬੱਚਾ ਉਹ ਕਹਿੰਦਾ ਜਿਹੜਾ ਤੁਸੀਂ ਨੈਣੀ ਵਾਲਾ ਸ਼ਬਦ ਪੜ੍ਹਦੇ ਨਾ। ਤਾਂ ਗੁਰੂ ਦੀ ਕਿਰਪਾ ਨਾਲ ਸਾਡੀ ਇਹ ਬੰਦਿਸ਼

ਕਦੇ ਵਿਅਰਥ ਨਹੀਂ। ਕਦੇ ਵੀ ਸੇਵਾ ਦਾ ਬੋਝ ਬੀਜ ਬੋਇਆ ਵਿਅਰਥ ਨਹੀਂ। ਪਰ ਜਿਨ੍ਹਾਂ ਨੇ ਭਾਵਨਾ ਨਾਲ ਸ਼ਰਧਾ ਨਾਲ ਭਾਵੇਂ ਕੌਡੀ ਵੀ ਅਰਪਣ ਕਰ ਦਿੱਤੀ, ਭਾਈ ਸਾਹਿਬ ਕਹਿੰਦੇ ਹਨ ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇ। ਜੇ ਭਾਵਨਾ ਨਾਲ ਗੁਰੂ ਕਾ ਸਿੱਖ ਕੌਡੀ ਵੀ ਅਰਪਣ ਕਰ ਦੇ। ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਜਦੋਂ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ, ਬੜੀ ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਨੀ। ਸੇਵਾ ਦਾ ਕੁੰਭ ਲੱਗਾ, ਪਰ ਇੱਕ ਪਿਆਰ ਵਾਲਾ ਸਿੱਖ ਭਾਵਨਾ ਬੜੀ ਸ਼ਰਧਾ ਬੜੀ ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਚਾਹ ਚੜ ਗਿਆ, ਕਿਉਂ ਨਾ ਮੈਂ ਵੀ ਚੱਲ ਕੇ ਸੇਵਾ ਕਰਾਂ। ਆ ਦੋਨੋਂ ਜਿਹੜੇ ਦੰਪਤੀ ਤਿਆਰ ਹੋਏ, ਜਦੋਂ ਤੁਰਨ ਲੱਗੇ ਤੇ ਮਨ ਵਿੱਚ ਖਿਆਲ ਆਇਆ ਤਨ ਕਰਕੇ ਇੱਥੇ ਸੇਵਾ ਕਰਾਂਗੇ, ਮਨ ਲਾ ਕੇ ਸੇਵਾ ਕਰਾਂਗੇ, ਜੇ ਘਰ ਵਿੱਚ ਧਨ ਹੋਵੇ ਧਨ ਭੇਟਾ ਅਰਪਣ ਕਰਕੇ ਵੀ ਸੇਵਾ ਕਰ ਲਈਏ ਤਾਂ ਕਿ ਤਿੰਨੋਂ ਸੇਵਾ ਪ੍ਰਵਾਨ ਹੋ ਜਾਣ। ਮਨ ਵਿੱਚ ਖਿਆਲ ਉਤਪਣ ਹੋਇਆ, ਘਰਵਾਲੀ ਨੂੰ ਕਿਹਾ ਤਾਂ ਘਰ ਵਿੱਚ ਕੋਈ ਪੈਸਾ ਟਕਾ ਪਿਆ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਵੀ ਮੱਥਾ ਟੇਕ ਲਈਏ, ਇਹ ਸੇਵਾ ਵੀ ਪ੍ਰਵਾਨ ਹੋ ਜਾਵੇ। ਘਰ ਵਾਲੀ ਨੇ ਸਤ ਬਚਨ ਕਿਹਾ, ਪਰ ਜਦੋਂ ਘਰ ਅੰਦਰ ਜਾ ਕੇ ਤੱਕਿਆ ਕੋਈ ਪੈਸਾ ਟਕਾ ਨਾ ਮਿਲਿਆ। ਹੱਥ ਜੋੜੇ ਸਾਈ ਜੀ, ਘਰ ਵਿੱਚ ਤੇ ਸੁੱਖ ਹੈ, ਭਾਵ ਘਰ ਵਿੱਚ ਕੋਈ ਪੈਸਾ ਟਕਾ ਨਹੀਂ। ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਸਿੱਖ ਦਾ ਮਨ ਭਰ ਗਿਆ, ਐ ਸਤਿਗੁਰੂ ਮੈਂ ਇਤਨਾ ਗਰੀਬ ਤੇਰੇ ਚਰਨਾਂ ਵਿੱਚ ਭੇਟਾ ਵੀ ਅਰਪਣ ਨਹੀਂ ਕਰ ਸਕਿਆ, ਮਨ ਭਰ ਗਿਆ। ਘਰ ਵਾਲੀ ਨੂੰ ਕਿਹਾ ਝਾੜੂ ਦੇ, ਮਤਾ ਕੋਈ ਪੈਸਾ ਟਕਾ ਡਿੱਗਿਆ ਹੀ ਮਿਲ ਜਾਵੇ। ਸਤ ਬਚਨ ਕਿਹਾ, ਝਾੜੂ ਦਿੱਤਾ, ਕੂੜਾ ਇਕੱਠਾ ਕੀਤਾ, ਉਸ ਕੂੜੇ ਵਿੱਚੋਂ ਤੱਕ ਰਹੀਏ ਕੋਈ ਪੈਸਾ ਮਿਲ ਜਾਵੇ। ਇਤਿਹਾਸ ਕਹਿੰਦਾ ਉਸ ਕੂੜੇ ਵਿੱਚੋਂ ਇੱਕ ਕੌਡੀ ਮਿਲ ਗਈ। ਪੁਰਾਤਨ ਸਮੇਂ ਵਿੱਚ ਕੌਡੀਆਂ ਦੀ ਕੀਮਤ ਪੈ ਜਾਂਦੀ, ਕੌਡੀ ਮਿਲੀ, ਕੌਡੀ ਨੂੰ ਪੂੰਝਿਆ ਤੇ ਖੁਸ਼ੀ ਖੁਸ਼ੀ ਵਿੱਚ ਕਿਹਾ ਸਾਈ ਜੀ ਸਾਡੇ ਧੰਨ ਪਾਗ, ਉਸ ਮਾਲਕ ਦਾ ਸ਼ੁਕਰ ਹੈ ਸਾਡੇ ਘਰੋਂ ਕੌਡੀ ਮਿਲ ਗਈ। ਜਦੋਂ ਕੌਡੀ ਦਾ ਨਾਂ ਸੁਣਿਆ ਤੇ ਆ ਸਿੱਖ ਨੂੰ ਵੀ ਚਾਹ ਚੜ ਗਿਆ, ਸ਼ੁਕਰ ਹੈ ਭੇਟਾ ਤੇ ਅਰਪਣ ਮੱਥਾ ਟੇਕ ਲਵਾਂਗੇ। ਹੁਣ ਦੋਨੋਂ ਜਣੇ ਤੁਰ ਪਏ ਹਰਿਮੰਦਰ ਸਾਹਿਬ ਪਹੁੰਚੇ, ਤੱਕਿਆ ਕਾਰ ਸੇਵਾ ਹੋ ਰਹੀ। ਬੜੀ ਖੁਸ਼ੀ ਹੈ ਕਿ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰ ਲਈ ਤੇ ਫਿਰ ਆ ਕੇ ਸਰੋਵਰ ਦੀ ਕਾਰ ਸੇਵਾ ਕਰਾਂਗੇ। ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਤੇ ਬੜੀ ਵੱਡੀ ਲੈਣ ਲੱਗੀ, ਆ ਸਿੱਖ ਨੇ ਉਹ ਕੌਡੀ ਪੱਗ ਦੇ ਪੇਚ ਵਿੱਚ ਰੱਖ ਲਈ। ਜਦੋਂ ਸਤਿਗੁਰਾਂ ਨੂੰ ਮੱਥਾ ਟੇਕਾਂਗਾ ਆ ਪੱਗ ਦੇ ਪੇਚ ਵਿੱਚੋਂ ਕੌਡੀ ਕੱਢ ਕੇ ਅੱਗੇ ਮੱਥਾ ਟੇਕ ਦੇਵਾਂਗਾ, ਸਤਿਗੁਰੂ ਪ੍ਰਸੰਨ ਹੋਣਗੇ, ਸਾਡੀਆਂ ਤਿੰਨੋਂ ਭੇਟਾਂ ਪ੍ਰਵਾਨ ਹੋ ਜਾਣਗੀਆਂ, ਤਨ ਕਰਕੇ ਮਨ ਕਰਕੇ ਧਨ ਕਰਕੇ। ਆ ਜਦੋਂ ਇਸ ਸਿੱਖ ਦੀ ਵਾਰੀ ਆਈ ਮੱਥਾ ਟੇਕਣ ਦੀ ਤਾਂ ਕੀ ਤੱਕਿਆ, ਦੂਰੋਂ ਮਾਇਆ ਦਾ ਢੇਰ ਲੱਗਾ। ਮਾਇਆ ਦੇ ਢੇਰ ਨੂੰ ਤੱਕ ਕੇ ਮਨ ਵਿੱਚ ਖਿਆਲ ਆਇਆ, ਮਨਾ ਇੱਥੇ ਤੇ ਸਿੱਖ ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ ਹੈ, ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ ਹੈ, ਤੇ ਇੱਥੇ ਤੂੰ ਕੌਡੀ ਮੱਥਾ ਟੇਕੇਗਾ, ਤੇਰੀ ਕੌਡੀ ਕਿੱਥੇ ਤੱਕਣੀ। ਮਨ ਵਿੱਚ ਖਿਆਲ ਆਇਆ ਜਦੋਂ ਤੂੰ ਸਤਿਗੁਰੂ ਕੱਲੇ ਬੈਠੇ ਹੋਣ ਤੇ ਤੂੰ ਕੱਲਾ ਹੋਵੇ ਉਦੋਂ ਮੱਥਾ ਟੇਕ ਲਵੀਂ, ਸਤਿਗੁਰੂ ਭੇਟਾ ਪ੍ਰਵਾਨ ਕਰ ਲੈਣਗੇ, ਬਖਸ਼ਿਸ਼ ਕਰਨਗੇ। ਆ ਵਕਤ ਨਹੀਂ ਮੱਥਾ ਟੇਕਣ ਦਾ, ਐਸ ਵਕਤ ਤੂੰ ਕੌਡੀ ਮੱਥਾ ਟੇਕੇਗਾ। ਮਨ ਵਿੱਚ ਖਿਆਲ ਉਤਪਨ ਹੋ ਗਿਆ, ਇੱਥੇ ਤੇ ਮਾਇਆ ਦਾ ਢੇਰ ਲੱਗਾ ਹੋਇਆ ਤੇ ਲੈਣ ਵਿੱਚੋਂ ਨਿਕਲ ਗਿਆ। ਕਹਿਣ ਲੱਗਾ ਜਦੋਂ ਸਤਿਗੁਰੂ ਕੱਲੇ ਬੈਠੇ ਹੋਣਗੇ ਫਿਰ ਮੱਥਾ ਟੇਕ ਲਓ। ਪਿੱਛੇ ਜਾ ਕੇ ਬਹਿ ਗਏ, ਸੰਗਤਾਂ ਮੱਥਾ ਟੇਕ ਚੁੱਕੀਆਂ, ਦੁਪਹਿਰ ਦਾ ਵਕਤ ਹੋ ਗਿਆ, ਸਮਾਪਤੀ ਦਾ ਵਕਤ। ਬਾਬਾ ਬੁੱਢਾ ਜੀ ਆਏ ਪਾਤਸ਼ਾਹ, ਆਗਿਆ ਬਖਸ਼ਿਸ਼ ਕਰੋ, ਸਮਾਪਤੀ ਕੀਤੀ ਜਾਵੇ, ਅਰਦਾਸ ਕੀਤੀ ਜਾਵੇ। ਸੰਗਤਾਂ ਬੜੀ ਦੂਰੋਂ ਆਈਆਂ, ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਵਰਤਾਇਆ ਜਾਵੇ। ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ, ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ ਜਿਨ੍ਹਾਂ ਨੇ ਭੇਟਾ ਅਰਪਣ ਕਰਨੀ। ਜਿੰਨਾ ਚਿਰ ਉਹ ਭੇਟਾ ਨਹੀਂ ਅਰਪਣ ਕਰ ਲੈਂਦੇ ਬਾਬਾ ਜੀ, ਉਨ੍ਹਾਂ ਚਿਰ ਸਮਾਪਤੀ ਕਿਵੇਂ ਕੀਤੀ ਜਾਵੇ, ਅਰਦਾਸ ਕਿਵੇਂ ਕੀਤੀ ਜਾਵੇ। ਅਜੇ ਮੇਰੇ ਪਿਆਰ ਵਾਲੇ ਸਿੱਖਾਂ ਨੇ ਭੇਟਾ ਅਰਪਣ ਕਰਨੀ।
ਬਾਬਾ ਬੁੱਢਾ ਜੀ ਨੇ ਕੀਰਤਨ ਨੂੰ ਇਸ਼ਾਰਾ ਕਰ ਦਿੱਤਾ, ਕੀਰਤਨ ਦੁਆਰਾ ਆਰੰਭ ਹੋ ਗਈ। ਕੁਝ ਸਮੇਂ ਬਾਅਦ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਹੁਣ ਤੇ ਬਹੁਤ ਸਮਾਂ ਹੋ ਗਿਆ, ਆਗਿਆ ਬਖਸ਼ਿਸ਼ ਕਰੋ, ਅਰਦਾਸ ਕਰੀਏ। ਸਾਹਿਬ ਕਹਿਣ ਲੱਗੇ, ਬਾਬਾ ਜੀ ਅਜੇ ਵੀ ਮੇਰੇ ਪਿਆਰ ਵਾਲੇ ਸਿੱਖ ਬੈਠੇ ਆਏ ਬੜੀ ਦੂਰੋਂ, ਪਰ ਇੱਥੇ ਆ ਕੇ ਸ਼ਰਮਾ ਗਏ। ਬਾਬਾ ਜੀ ਜਿੰਨਾ ਚਿਰ ਉਹ ਭੇਟਾਂ ਨਹੀਂ ਅਰਪਣ ਕਰਦੇ, ਅਰਦਾਸ ਕਿਵੇਂ ਕੀਤੀ ਜਾਵੇ? ਕੀਰਤਨ ਫਿਰ ਆਰੰਭ ਹੋ ਗਈ। ਹੁਣ ਜਦੋਂ ਸ਼ਾਮਾਂ ਦਾ ਵਕਤ ਹੋ ਗਿਆ, ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਹੁਣ ਤੇ ਸ਼ਾਮ ਪੈ ਗਈ, ਬੜੀ ਦੂਰੋਂ ਸੰਗਤਾਂ ਆਈਆਂ ਹਨ, ਲੰਗਰ ਵਰਤਾਇਆ ਜਾਵੇ। ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਮੈਂ ਚਾਹੁੰਦਾ ਸਾਂ ਕਿ ਸਿੱਖ ਦੀ ਭੇਟਾ ਗੁਰੂ ਨਾਨਕ ਦੇ ਘਰ ਅਰਪਣ ਹੋ ਜਾਵੇ ਤੇ ਅਰਦਾਸ ਕੀਤੀ ਜਾਵੇ, ਪਰ ਬਾਬਾ ਜੀ ਸਿੱਖ ਸ਼ਰਮਾ ਗਏ, ਭੇਟਾ ਅਰਪਣ ਕਰਨ ਵਾਸਤੇ ਸ਼ਰਮਾ ਗਿਆ। ਉਹ ਜਾਣੇ ਜੇ ਸਿੱਖ ਸ਼ਰਮਾ ਗਿਆ ਤੇ ਭੇਟਾ ਤੇ ਗੁਰੂ ਨਾਨਕ ਦੀ ਹੈ, ਮੇਰੀ ਭੇਟਾ ਨਹੀਂ। ਉਹ ਮੱਥਾ ਟੇਕਣ ਲੱਗਿਆ ਉਹਨੂੰ ਸ਼ਰਮਾ ਆ ਗਈ, ਮੈਨੂੰ ਮੰਗਣ ਲੱਗਿਆ ਕੋਈ ਸ਼ਰਮ ਨਹੀਂ, ਭੇਟਾ ਗੁਰੂ ਨਾਨਕ ਦੀ ਮੈਂ ਆਪ ਮੰਗ ਲੈ। ਗੁਰੂ ਅਰਜਨ ਦੇਵ ਪਾਤਸ਼ਾਹ ਸਿੰਘਾਸਨ ਤੋਂ ਉੱਠ ਬੈਠੇ, ਕਹਿਣ ਲੱਗੇ, ਬਾਬਾ ਜੀ ਉਹ ਪਿੱਛੇ ਸਿੱਖ ਬੈਠਾ ਜਿਹੜੀ ਪਿਆਰ ਵਿੱਚ ਭੇਟਾ ਲੈ ਕੇ ਆਇਆ, ਬੜੀ ਭਾਵਨਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉੱਠੇ, ਅੱਜ ਇੱਥੇ ਪਿੱਛੇ ਸਿੱਖ ਨੀਵੀਂ ਪਾਈ ਬੈਠਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਥਾਂ ਤੇ ਖਲੋ ਕੇ ਕਹਿਣ ਲੱਗੇ, ਲਿਆ ਬਾਈ ਸਿੱਖਾ, ਲਿਆ ਮੇਰੀ ਭੇਟਾ ਦੇ, ਐਡੀ ਦੂਰੋਂ ਭੇਟਾ ਲੈ ਕੇ ਆਇਆ, ਭਾਵਨਾ ਨਾਲ ਆਇਆ, ਇੱਥੇ ਆ ਕੇ ਨੀਵੀਂ ਪਾ ਕੇ ਸ਼ਰਮਾ ਕੇ ਬਹਿ ਗਏ, ਲਿਆ ਮੇਰੀ ਭੇਟਾ ਦੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਲੀ ਅੱਡੀ ਹੱਥ ਅੱਗੇ ਕੀਤਾ, ਲਿਆ ਮੇਰੀ ਭੇਟਾ ਦੇ। ਹੁਣ ਸਿੱਖ ਦੇ ਕੰਨਾਂ ਵਿੱਚ ਆਵਾਜ਼ ਤੇ ਪਈ, ਮੂੰਹ ਨੀਵਾਂ ਕੀਤਾ ਹੋਇਆ, ਹੁਣ ਇੰਨਾ ਵੀ ਹੌਸਲਾ ਨਹੀਂ ਪੈਂਦਾ ਕਿ ਹੁਣ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਖਲੋਤੇ ਚਰਨਾਂ ਨਾਲ ਲਿਪਟ ਜਾਵਾਂ ਤੇ ਭੇਟਾ ਅਰਪਣ ਕਰਕੇ ਮੱਥਾ ਟੇਕ ਦੇਵਾਂ, ਪਰ ਹੁਣ ਹੌਸਲਾ ਨਹੀਂ ਪਿਆ, ਨੇਤਰਾਂ ਚੋਂ ਜਲ ਵਹੀ ਜਾਂਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਅੱਛਾ ਸਿੱਖਾ, ਜੇ ਅਜੇ ਵੀ ਭੇਟਾ ਅਰਪਣ ਨਹੀਂ ਕਰਦਾ, ਆਪਣੇ ਹੱਥਾਂ ਨਾਲ ਨਹੀਂ ਮੱਥਾ ਟੇਕਦਾ, ਮੈਂ ਆਪਣੇ ਹੱਥਾਂ ਨਾਲ ਕੱਢ ਲਈ। ਉਹ ਸਿੱਖ ਦੇ ਪੱਗ ਦੇ ਪੇਚ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਕੌਡੀ ਕੱਢੀ ਤੇ ਆਪਣੀ ਤਲੀ ਤੇ ਰੱਖ ਕੇ ਕਹਿਣ ਲੱਗੇ, ਉਹ ਸਿੱਖਾ, ਉਹ ਕੁਰਬਾਨ ਜਾਵਾਂ ਤੇਰੇ ਤੋਂ, ਵਾਰੀ ਜਾਵਾਂ ਐਡੀ ਦੂਰੋਂ, ਐਡੇ ਪਿਆਰ ਵਿੱਚ ਕੌਡੀ ਲੈ ਕੇ ਆਇਆ। ਉਹ ਸਿੱਖਾ, ਇੱਥੇ ਘਰ ਗੁਰੂ ਨਾਨਕ ਦਾ, ਇੱਥੇ ਭਾਵਨਾ ਨਾਲ ਜੇ ਕੌਡੀ ਵੀ ਅਰਪਣ ਕਰ ਦਿੰਦਾ, ਉਹਦੀ ਭੇਟਾ ਵੀ ਪ੍ਰਵਾਨ ਹੋ ਜਾਂਦੀ। ਪਰ ਸਿੱਖ ਉੱਠਿਆ, ਚਰਨਾਂ ਨਾਲ ਲਿਪਟ ਗਿਆ, ਭੁੱਬਾਂ ਮਾਰ ਕੇ ਰੋ ਪਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗਲਵੱਕੜੀ ਵਿੱਚ ਲੈ ਕੇ ਸੰਘਾਸਨ ਵਾਲੀ ਥਾਂ ਤੇ ਲੈ ਆਂਦਾ। ਸਾਹਿਬ ਕਹਿਣ ਲੱਗੇ, ਸਿੱਖਾ, ਆ ਮਾਇਆ ਦਾ ਢੇਰ ਤੱਕ ਕੇ ਸ਼ਰਮਾ ਗਏ, ਆ ਤੇਰੇ ਪਿਆਰ ਅੱਗੇ ਮਾਇਆ ਦਾ ਢੇਰ ਤੁਸ਼ ਹੈ, ਆ ਤੇਰੇ ਇਸ ਕੌਡੀ ਵਿੱਚ ਪਿਆਰ ਹੈ। ਸਿੱਖਾ, ਇਹ ਤੇ ਘਰ ਹੀ ਪਿਆਰ ਦਾ, ਕੋਈ ਭਾਵਨਾ ਨਾਲ ਕੌਡੀ ਵੀ ਮੱਥਾ ਟੇਕ ਦੇਵੇ, ਉਹਦੀ ਭੇਟਾ ਪ੍ਰਵਾਨ ਹੋ ਜਾਂਦੀ, ਪਰ ਸ਼ਰਤ ਹੈ ਭਾਵਨਾ। ਉਹੀ ਉਹ ਸੇਵਾ ਪ੍ਰਵਾਨ ਹੈ ਜਦੋਂ ਸੇਵਾ ਗੁਰੂ ਦਾ ਮਨ ਬਣ ਜਾਵੇ।

ਸੇਵਾ ਕਰਨੀ ਉਹ ਹੈ ਚੰਗੀ, ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜਾਏ, ਦੁਨੀਆ ਭੁੱਲ ਜਾਏ, ਜੀਵਨ ਸਫਲ ਹਮਾਰਾ। ਬਸ ਸੇਵਾ ਵੀ ਉਹ ਪ੍ਰਵਾਨ ਹੈ ਜਦੋਂ ਬਿਰਤੀ ਜੁੜ ਜਾਂਦੀ ਹੈ, ਭਾਵਨਾ ਵਿੱਚ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਵਿੱਚ ਭੇਟ ਅਰਪਣ ਕਰਦਾ। ਆਓ ਅਸੀਸ ਬਖਸ਼ੋ, ਫਤਿਹ ਬੁਲਾਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤ

ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜਿਓ ਧਰਮ ਦ੍ਰਿੜੋ।

Satnam. Sri Wahe Guru Sahib Ji. How to do dirty love. Sat Guru

Satnam Siri Wahe Guru Sahib Ji.

0: رمیہ تو ایک بینتی میری پونجی رات
1: او پرچارو رام کو او پرچارو

ಬಹುಶಾಸ್ತ್ರದ ಬಹು ಸಿಮಿರ್ತಿ ಐಕೆ ಸರ್ವತ್ತಂಡವಲ್ ಪೂಜ್ಯ ಸನ್ನಾಯಿ ಹರಹರೆ ನಾನಕ ನಾನಂಭವ ಶ್ರೀ ಗುರು ನಾನಕ ದೇವ್ ಮಹಾರಾಜ ಸಬ್ ಅವತಾರಾಂ ದಾ ರಿಖಿಯಾ ಮುನಿಯಾಂ ਦਾ ਤੇ ਸੰਤਾਂ ਦਾ ਭਗਤਾਂ ਦਾ ਸਿਧਾਂਤ ਸੰਗਤਾਂ ਨੂੰ ਕਲਯੁਗ ਜੀਵਿਆਂ ਨੂੰ ਸੁਣਾਉਂਦੇ ਆ ਵੀ ਤੁਹਾਡੇ ਵਾਸਤੇ ਜਿਹੜਾ ਕੰਪਲਸਰੀ ਸਬਜੈਕਟ ਹੈ ਮੁੱਖ ਪ੍ਰਯੋਜਨ ਹੈ ਉਹ ਹੈਗਾ ਪਰਮੇਸ਼ਵਰ ਦਾ ਨਾਮ ਪਰਮੇਸ਼ਵਰ ਦਾ ਨਾਮ ਜਪ ਕੇ ਫਿਰ ਕਿਆ ਹੋਵੇਗਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਕੇ ਕਿਆ ਹੋਏਗਾ ਜਨਮ ਮਰਨ ਕੱਟਿਆ ਜਾਏਗਾ ਕੇਵਲ ਮੋਕਸ਼ ਦੀ ਪ੍ਰਾਪਤੀ ਤੁਹਾਨੂੰ ਹੋ ਜਾਏਗੀ ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 69 ਸਾਲ 10 ਮਹੀਨੇ 10 ਦਿਨ ਉਮਰਾਂ ਹੋਈ ਹੈ ਉਨੀ ਸੱਤਾਂ ਦੀਪਾਂ ਨੌਵਾਂ ਖੰਡਾਂ 14 ਲੋਕਾਂ ਵਿੱਚ ਜਾ ਕੇ ਗੰਧਰਵ ਦੇਵ ਗੰਧਰਵ ਪਿੱਤਰ ਲੋਕ ਕਰਮ ਲੋਕ ਅਜਾਨ ਲੋਕ ਇੰਦਰ ਲੋਕ ਵਿਸ਼ਨ ਲੋਕ ਬ੍ਰਹਮਪੁਰੀ ਸ਼ਿਵਪੁਰੀ ਸਭਨਾਂ ਲੋਕਾਂ ਦੇ ਵਿੱਚ ਮੈਂ ਜਾ ਕੇ ਇਹ ਉਪਦੇਸ਼ ਦਿੱਤਾ ਜਿਸ ਵਕਤ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਉਹ ਪਰਮੇਸ਼ਵਰ ਦਾ ਨਾਮ ਹੈ ਉਹ ਅੰਤਰਜਾਮੀ ਪਰਮਾਤਮਾ ਦਾ ਨਾਮ ਸਾਰ ਵਸਤੂ ਜੈਸੇ ਬਦਾਮ ਰੋਗਨ ਵਿੱਚ ਬਦਾਮ ਰੋਗਨ ਬਦਾਮਾਂ ਦਾ ਸਾਧ ਹੁੰਦੀ ਹੈ ਐਸੇ ਪਰਮਾਤਮਾ ਦਾ ਨਾਮ ਸਭ ਦਾ ਸਾਧ ਵਸਤੂ ਹੈ ਰਾਮ ਨਾਮ ਉਹਦੇ ਮਹਿੰਗੇ ਹੋ ਜਾਂ ਕੇ ਸਮਨੀ ਕੋਈ ਜੇ ਸਮਰਤ ਸੰਕਟ ਨੂੰ ਕੋਈ ਦਸਤਵਾਰ ਰਾਮ ਨਾਮ ਦੇ ਬਰੋਬਰ ਸੰਸਾਰ ਕੇ ਵਿੱਚ ਨਾ ਕੋਈ ਵਸਤੂ ਨਹੀਂ ਹੈ ਜੈਸੇ ਅਕਸਾ ਤੀਰਥ ਪਰ ਸਿੱਖੀ ਹੈ ਜੋ ਵਿਚਾਰ ਚਰੇ ਕੱਲ ਆਸਰੇ ਹੋ ਜੈਸੇ ਕੋਟ ਬਸਤਾ ਉਰਦਮੁਖੀ ਬਸੰਤਰ ਮੈਂ ਤੰਗ ਦਾਹਦੀ ਹੋ ਜੈਸੇ ਲੱਖ ਮੇਰ ਕੁਰਸ਼ੇਤਰ ਮੈਂ ਸੁਮੇਰ ਜਾਗ ਭੰਗ ਠਿਓ ਪੁਨੀ ਅੰਮ੍ਰਿਤ ਨਾਮ ਦੱਸੇ ਕੀਤੀ ਜਿਹਨੇ ਕਿਹੜੀ ਸ੍ਰੀ ਵਾਹਿਗੁਰੂ ਇਹ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁਗ ਜੀਵਾਂ ਨੂੰ ਦਿੱਤਾ ਹੈ ਔਰ ਨਾਲੇ ਇਹ ਵੀ ਦੱਸਿਆ ਹੈ ਜੋ ਚਾਰ ਦੇਸ ਪਰਮੇਸ਼ਵਰ ਨੇ ਬਣਾਏ ਹੈ ਉਹ ਅਪੋਰਸ਼ ਬਾਣੀ ਹੈ ਇੱਕ ਪੋਰਸ਼ ਬਾਣੀ ਹੁੰਦੀ ਇੱਕ ਅਪੋਰਸ਼ ਬਾਣੀ ਹੁੰਦੀ ਜਿਹੜੀ ਜੀਵ ਰਚਿਤ ਬਾਣੀ ਹੁੰਦੀ ਹੈ ਉਹ ਪੋਰਸ਼ ਹੁੰਦੀ ਉਸ ਵਿੱਚ ਮੈਂ ਸ਼ੰਕੇ ਉੱਤਰ ਲੋਭ ਤਮਾ ਪਕਸ਼ਪਾਤ ਹੋ ਸਕਦਾ ਹੈ ਜੋ ਪਰਮਾਤਮਾ ਨੇ ਬਾਣੀ ਬਣਾਈ ਹੋਵੇ ਉਸ ਵਿੱਚ ਮੈਂ ਪਕਸ਼ਪਾਤ ਕੋਈ ਨਹੀਂ ਹੁੰਦਾ ਜਿਹੜਾ ਉਹਦੇ ਤੇ ਨਿਸ਼ਾ ਨਾ ਕਰੇ ਉਹਦੇ ਵਾਸਤੇ ਨਰਕ ਹੈ ਜੋ ਰਿਗਵੇਦ ਯਜੁਰਵੇਦ ਸ਼ਾਮ ਵੇਦ ਅਥਰਵਨ ਦੇ ਅੰਤਰਯਾਮੀ ਪਰਮਾਤਮਾ ਨੇ ਬਣਾਇਆ ਹੈ ਅਪੋਰਸ਼ ਬਾਣੀ ਹੈ ਇਸ ਦਾ ਜੋ ਸਿਧਾਂਤ ਹੈ ਉਹ ਗੁਰੂ ਸਾਹਿਬ ਕਹਿੰਦੇ ਇਹੋ ਹੀ ਹੈ ਪਰਮੇਸ਼ਵਰ ਦਾ ਨਾਮ ਲਿਖਣਾ ਚੌਹਾਂ ਵੇਦਾਂ ਦੇ ਵਿੱਚ ਮੈਂ 1 ਲੱਖ ਸ਼ਲੋਕ ਹੈ ਕੋਈ ਕਰਮ ਕਾਂਡ ਨੂੰ ਕਥਨ ਕਰਦਾ ਕੋਈ ਉਪਾਸਨਾ ਕਾਂਡ ਨੂੰ ਸ਼ਲੋਕ ਕਥਨ ਕਰਦਾ ਕੋਈ ਗਿਆਨ ਕਾਂਡ ਨੂੰ ਕਥਨ ਕਰਦਾ ਸਭ ਪਰਮੇਸ਼ਵਰ ਦੇ ਪਾਸੇ ਲਿਜਾ ਰਹੇ ਹੈ ਪਰਮਾਤਮਾ ਦੇ ਪਾਸੇ ਚੱਲੇ ਤੇ ਉਹਨਾਂ ਤੋਂ ਬਾਅਦ ਫਿਰ ਰਿਸ਼ੀਆਂ ਮੁਨੀਆਂ ਨੇ 4 ਉਪਵੇਦ ਬਣਾਏ ਗਾਂਧਰ ਧਨਰ ਅਰਥ ਉਪਵੇਦ ਉਹਨਾਂ ਦਾ ਵੀ ਇਹੋ ਹੀ ਸਿਧਾਂਤ ਗੁਰੂ ਨਾਨਕ ਦੇਵ ਨੇ ਦੱਸਿਆ ਕੇਵਲ ਪਰਮਾਤਮਾ ਉਹਨਾਂ ਦਾ ਜਿਹੜਾ ਧੇਹ ਹੈ ਗੇਹ ਹੈ ਲਕਸ਼ ਹੈ ਪਰਮ ਪ੍ਰਯੋਜਨ ਹੈ ਉਹ ਪਰਮਾਤਮਾ ਸਭਨਾਂ ਨਦੀਆਂ ਦਾ ਸਿਧਾਂਤ ਕੀ ਹੈ ਲਕਸ਼ ਕੀ ਹੈ ਰਾਤ ਦਿਨ ਕਿੱਥੇ ਤੁਰੀਆਂ ਰਹਿਣੀਆਂ ਇਹਨਾਂ ਦਾ ਲਕਸ਼ ਸਮੁੰਦਰ ਨੂੰ ਪ੍ਰਾਪਤ ਕਰਨਾ ਹੈ ਇਸੀ ਪ੍ਰਕਾਰ ਸਭਨਾਂ ਜੀਵਾਂ ਦਾ ਜਿਹੜਾ ਧੇਹ ਹੈ ਲਕਸ਼ ਹੈ ਇਹ ਮਨੁੱਖਾ ਦੇਹ ਦੇ ਵਿੱਚ ਨੇ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ ਪਰਮਾਨੰਦ ਸਰੂਪ ਕੀ ਪ੍ਰਾਪਤੀ ਪ੍ਰਯੋਜਨ ਗਿਆਨ ਜਗਤ ਸਮੂਲ ਅਨਰਥਪੁਰਖੀ ਹਥਿਆਰ ਕ੍ਰਿਸ਼ਨ ਭਗਵਾਨ ਗੀਤਾ ਦੇ ਵਿੱਚ ਮੈਂ ਅਰਜਨ ਨੂੰ ਉਪਦੇਸ਼ ਕਰਦੇ ਹੈ ਉਹੀ ਉਪਦੇਸ਼ ਨਾਮਦੇਵ ਜੀ ਨੇ ਆਪਣੇ ਸ਼ਬਦ ਦੇ ਵਿੱਚ ਮੈਂ ਦੱਸਿਆ ਕਿਸ ਵਿਚੋਂ ਨਹੀਂ ਹੈਗੇ ਮੈਂ ਇਹ ਖਿਆਲ ਜੋ ਕ੍ਰਿਸ਼ਨ ਭਗਵਾਨ ਜੀ ਅਰਜਨ ਨੂੰ ਕਹਿੰਦੇ ਅਰਜਨ ਤੇਰਾ ਸੰਬੰਧੀ ਸੰਸਾਰ ਦੇ ਵਿੱਚ ਮੈਂ ਕੌਣ ਹੈਗਾ ਮੇਤੇ ਬਿਨਾਂ ਤੇਰਾ ਸੰਬੰਧੀ ਹੋਰ ਕੌਣ ਹੈ ਇਹ ਜਿਹੜਾ ਤੂੰ ਸੰਸਾਰ ਵੇਖਦਾ ਇਹ ਮੇਰਾ ਹੀ ਰੂਪ ਹੈ ਇਹ ਜੋ ਪ੍ਰਪੰਚ ਹੈ ਇਹ ਮੇਰਾ ਹੀ ਰੂਪ ਹੈ ਮੈਨੂੰ ਹੀ ਆਪਣਾ ਸੰਬੰਧੀ ਸਮਝ ਮੈਂ ਤੇਰੀ ਕਲਿਆਣ ਕਰਾਂਗਾ ਤੇਰਾ ਜਨਮ ਮਰਨ ਕੱਟਾਂਗਾ ਇਸੀ ਪ੍ਰਕਾਰ ਸੇ ਗੀਤਾ ਦੇ ਵਿੱਚ ਮੈਂ ਅਕਸ਼ਰ ਸ਼ਲੋਕ ਹੈ ਉਹ ਕਿਸ ਨੂੰ ਕਥਨ ਕਰਦਾ ਪਰਮੇਸ਼ਵਰ ਕੋ ਪਰਮਾਤਮਾ ਕੋ ਕਥਨ ਕਰਦਾ ਹੈ ਸ੍ਰੀਮਤ ਭਾਗਵਤ ਦੇ ਵਿੱਚ ਮੈਂ ਵੇਦ ਵਿਆਜ ਨੇ 18,000 ਸ਼ਲੋਕ ਲਿਖਿਆ ਕਰਮ ਕਾਂਡ ਉਪਾਸਨਾ ਕਾਂਡ ਗਿਆਨ ਕਾਂਡ ਸਭ ਜੀਵਾਂ ਨੂੰ ਪਰਮਾਤਮਾ ਦੇ ਪਾਸੇ ਲਿਜਾ ਰਹੇ ਪਰਮੇਸ਼ਵਰ ਦੇ ਪਾਸੇ ਲਿਜਾ ਰਹੇ ਰਾਮਾਇਣ ਦੇ ਵਿੱਚ ਮੈਂ 1 ਕਰੋੜ ਸ਼ਲੋਕ ਹੈ ਵਾਲਮੀਕ ਨੇ ਬਣਾਇਆ ਸੰਯੋਗ ਦੇ ਵਿੱਚ ਮੈਂ ਤ੍ਰੇਤਾ ਹਾਲੇ ਸ਼ੁਰੂ ਵੀ ਨਾ ਸੀ ਹੋਇਆ ਰਾਮ ਚੰਦਰ ਅਵਤਾਰ ਤੇ ਪਹਿਲਾਂ ਹੀ ਬਣਾਤੀ ਉਸ ਦੇ ਵਿੱਚ ਮੈਂ ਜਿਤਨੇ ਸ਼ਲੋਕ ਹੈ ਜੀਵਾਂ ਨੂੰ ਪਰਮੇਸ਼ਵਰ ਦੇ ਪਾਸੇ ਦਾ ਉਪਦੇਸ਼ ਕਰ ਰਹੇ ਹਾਂ 5ਵੇਂ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਈ ਦਰਬਾਰ ਸਾਹਿਬ ਦੇ ਵਿੱਚ ਮੈਂ 8 ਗੁਰੂਆਂ 43 ਤਖਤਾਂ ਦੀ ਬਾਣੀ ਹੈ
कोई शब्द कोई पंक्ति कोई तुक दसो यदि परमेश्वर के बिना और कोई उपदेश कर दिया वेद पुराण कर्म पोतियां नाम बिना सब गुर करना हो कबीर लूटना है तो लूट ला राम नाम है लूट फिर पाशो पे स्थाएंगो प्राण जाएंगे शूट हरसो हीरा शाद के करे आन की आस तेनर दोषक जाएगो सत पाखे रविदास कोई पंक्ति ले लो कोई तुक तुक ले लो कोई बाणी ले लो आखा जीना बिसरी मिल जा जे जुग चाने हार जा और सुनी होए नमा खंडा वे जाने नाल चले सब खोए चंगा ना तो खाए के जस कीर्त जज ले पर ये तो नजर न आवे तब भट न पूछे के सुंदर सेज अनेक सुख रस भोगन पूरे ग्रह सोए चंदन संगल लय मोती हीरे मन विच सुख मानदा कुछ नहीं बिसूरे पर सो प्रभ चित न आवे दृष्टा के

حالات بدل گئے، خیالات بدل گئے، لچھن بدل گئے، شبھ مارگ پہ گئے، ستگرو نے پا لے مارگ پائے ادیان میں پٹکدیا فردیا نجاڑا پٹکدیا ستگرو نے گرمت دے راہ پا کے جیون دا ایسا پیارا بھیت سمجھایا ہے. حالات سہاونے ہوں چلے گئے، جدو خیالات سہاونے ہو جان، خیالات نیک ہو جان تو حالات بھی چنگے ہو جان. حالات بندہ آپ ہی خراب کر لینا، دوش حالات نو دیندا ہے، لیکن حالات نو خراب کرنا منک دے اپنے کماں دے سامنے. گرو کے لڑ لگ جائیے لچھن بدل جاندے، حالات بھی بدل جاندے، حالات بھی چنگے ہو جاندے. وہ جڑے حالات مہاراج نے اتھے ذکر کیتا ہے، پربھو ہردے چ وس گیا، کام کرو لو موہ ہنکار نہ ٹھوٹے، پنچ چور آگے بھاگے، گناہ دی پونجی پونجی ساوت کنو لاب رے شوبھا سیت، ہردے گھر وچ شوبھا شوبھا ہو گئی، وڈیائیاں ہی وڈیائیاں آ گئی. اور سدگرو نے تو بڑی کرپا کی، دون چونی دے وڈیائی شوبھا نیتا لی، میرو گر رکھوار امید، برائیاں تو مینو رکھ لین والا میرا ستگرو، میرا متر، میرا اپنا، میرا سکھا، اس نے بڑی کرپا کی مینو برائیاں تو بچا کے دھرم دے مارگ تے پا کے وڈیائیاں دے راہ پایا. دون چونی دے وڈیائی شوبھا نیتا نیت، نت نت ودھدی شوبھا، جس نو اپنے تا پروان کرن سو کرن، اوپریاں نے بھی سر متھے پروان کیتا نہیں، دشمنوں نے بھی سر متھے پروان کیتا. آپ پڑھتے ہیں اتہاس، ساڈے اپنے کول تا لکھیا ہی نہ گیا، لکھن دا وقت ہی نہیں سی، اپنی رپورٹ آپ تیار کرن دا سما ہی نہیں سی، خالصے سکھ کول اپنی گل لکھن دا سما ہی نہ ملیا. گری گرو کی گل نو سمجھدے ہاں تے کماؤندے ہاں، سمے دیا حکومتاں دے نال ٹکرا لیندے ہاں، قربانیاں دیندے ہاں، سیوا کماؤندے ہاں، تیاگ کردے ہاں. اس نو اتنی فرصت نہیں لکھی کہ میں کی کر رہا کتے لکھ بھی دے، لکھنا دوجیاں نو پیا کہ وہ نشپکش نہیں سن، لکھن والے نرپکھ نہ رہ سکے. جے کسے ساتھ نے اداسی نے لکھیا کہ انہوں نے بھی رکھتا سی یہ مت، کیونکہ گرمت جیڑی ہے پاکھنڈ تے بہت وڈی چوٹ ہے، جس نے انہوں نے لکھیا اپنی منمت تے اپنی دم والی برتی تے پیندی سچ نو کدو ٹھیک طرح لکھن گے، انہوں نے ایمانداری نہیں ورتی، تے جنہاں نال سیدھیاں ٹکراں لگی ہیں سن انہوں نے کی لکھنا سی، انہاں تاں لکھن لگے ہیں اتہاس لکھیا ہے، تے سکھ نہ لکھ کے سگ لکھ دے. لیکن ایک بڑی کمال دی گل، ادھروں سگ بھی کہندے، کتا بھی کہندے، گل کرن لگے ہیں بندیاں وانگوں نہیں کردے، دشمن بن کے ہی گل کردے، لیکن انہوں نے پتہ نہیں لگتا کسی جدہ نہیں گل کردے پائے ہیں، گل کرنے ہیں کہ سوبہ کر رہے ہیں، انہوں نے اتہاس لکھ رہے ہیں کہ انہوں نے وڈیائی کر رہے ہیں. کٹن مسلمان لکھاریاں نے بھی جس ویلے سکھاں دے بارے لکھے ہیں تے لکھدیا لکھدیا یہ بھول گئے نے کہ اسی انہاں دے اوگن دس رہے ہیں کہ گن دس رہے ہیں، سچائی لکھدیا لکھدیا، بلکہ جنہاں دیاں اکھاں دے اتے پھرکو پنے دا کٹن پنے دا شریعت دا پردہ پیا ہویا سی، جڑے ساری دنیا بھر نو کافر کہہ کے بلاؤن والے لوگ تے جنہاں نو بہت رڑکدے سن، پیار دی آواز اٹھاؤن والے، نادر آیا سی نا آ کے بیٹھا دلی تے کہن لگا مینوں راہ چ پریشان کیتا کچھ لوکاں نے کہ تہاڈی حکومت کیسی، دلی دربار والوں معافیاں منگیاں گئیاں، جی مہاراج ساڈے واسطے گل کوئی نہیں. احمد شاہ ابدالی لاہور آیا سی، انہیں بھی یہی سوال کیتا سی خان بہادر زکریا خان،
ਕਹਿਣ ਲੱਗਾ ਇਹ ਕੈਸੀ ਕਮਾਲ ਦੀ ਗੱਲ ਹੈ ਕਿ ਤੁਸੀਂ ਮੇਰੀ ਈਨ ਮੰਨਦੇ ਹੋ, ਮੇਰਾ ਪਾਣੀ ਭਰਦੇ ਹੋ, ਮੈਨੂੰ ਤੁਸੀਂ ਨਜ਼ਰਾਨੇ ਤਾਰਦੇ ਹੋ, ਤੇ ਤੁਹਾਡੀ ਰਿਆਸਤ ਵਿੱਚੋਂ ਪੰਜਾਬ ਵਿੱਚੋਂ ਲੰਘਦੇ ਆਇਆ ਮੈਂ ਲੁੱਟਿਆ ਜਾਵਾਂ, ਲੜਕੀਆਂ ਮੇਰੇ ਕੋਲ ਖੋਹ ਲਈਆਂ ਜਾਣ, ਖਜ਼ਾਨੇ ਮੇਰੇ ਹੱਥਾਂ ਵਿੱਚੋਂ ਨਿਕਲ ਜਾਣ, ਇਹ ਕੈਸਾ ਤੁਹਾਡਾ ਰਾਜ ਹੈ? ਦਿੱਲੀ ਦਰਬਾਰ ਨੇ ਵੀ ਇਹੀ ਇਲਜ਼ਾਮ ਲਾਇਆ ਸੀ ਕਿ ਮਹਾਰਾਜ ਅਸੀਂ ਤਾਂ ਤੁਹਾਡੇ ਤਾਬੇਦਾਰ ਹਾਂ, ਇਹ ਤੁਹਾਨੂੰ ਲੁੱਟਣ ਵਾਲੇ ਸਾਗ ਹੋਣੇ, ਸਿੱਖ ਹੋਣੇ, ਅਸੀਂ ਨਹੀਂ ਅਸੀਂ ਗੁਸਤਾਖੀ ਕਰ ਸਕਦੇ। ਲਾਹੌਰ ਦਰਬਾਰ ਵਾਲਿਆਂ ਨੇ ਵੀ ਐਸਾ ਹੀ ਕਿਹਾ ਕਿ ਮਹਾਰਾਜ ਅਸੀਂ ਕਿਸ ਤਰ੍ਹਾਂ ਕਰ ਸਕਦੇ, ਇਹ ਲੁੱਟਣ ਵਾਲੇ ਸਿੱਖ ਹੋਣੇ। ਨਾਦਰ ਨੇ ਦਿੱਲੀ ਸਵਾਲ ਪੈਦਾ ਕੀਤਾ ਸੀ, ਕਹਿਣ ਲੱਗਾ ਸਿੱਖ ਵਿਖਾਓ ਮੈਨੂੰ, ਉੱਥੇ ਸਿੱਖਾਂ ਦੀ ਨਕਲ ਕਰਕੇ ਵਿਖਾਈ ਗਈ। ਇਸੇ ਤਰ੍ਹਾਂ ਅਬਦਾਲੀ ਨੇ ਲਾਹੌਰ ਆ ਕੇ ਨਕਲ ਵੇਖੀ ਸੀ, ਕਹਿਣ ਲੱਗਾ ਮੈਨੂੰ ਸਿੱਖ ਵਿਖਾਓ। ਖਾਨ ਬਹਾਦਰ ਜ਼ਕਰੀਆ ਖਾਨ ਕਹਿਣ ਲੱਗਾ ਕਿੱਥੋਂ ਵਿਖਾਈਏ, ਰਿਪੋਰਟਾਂ ਤਾਂ ਮਿਲਦੀਆਂ ਨੇ, ਇਤਲਾਹ ਤਾਂ ਮਿਲਦੀ ਹੈ, ਰਿਹਾ ਹੀ ਕੋਈ, ਪਰ ਕਦੇ ਕਦੇ ਇੱਕ ਦੋ ਕਿਸੇ ਪਾਸੇ ਨਜ਼ਰ ਆਉਂਦੇ ਨੇ, ਉਹੀ ਵਕਤ ਪਾ ਕੇ ਰੱਖ ਦਿੰਦੇ, ਰਹਿੰਦੇ ਨੇ ਛੱਬਾਂ ਵਿੱਚ, ਜੰਗਲਾਂ ਚ ਰਹਿੰਦੇ ਨੇ। ਕਹਿਣ ਲੱਗਾ ਕੋਈ ਤਾਂ ਫੜ ਕੇ ਕਿਸੇ ਤਰੀਕੇ ਨਾਲ, ਕਹਿਣ ਲੱਗਾ ਬੜੀ ਮੁਸ਼ਕਲ ਹੈ, ਜੇ ਤਾਂ ਫੜ ਲੈਂਦੇ ਆ ਤੇ ਫੜ ਕੇ ਰੱਖਣਾ ਔਖਾ ਹੋ ਜਾਂਦਾ, ਇੱਥੇ ਸਾਂਭਣਾ ਔਖਾ ਹੋ ਜਾਂਦਾ, ਮਾਰ ਹੀ ਦਿੰਦੇ ਆ, ਫਿਰ ਰੱਖਣਾ ਮੁਸ਼ਕਲ ਹੈ, ਪਹਿਲਾਂ ਤਾਂ ਫੜਿਆ ਨਹੀਂ ਜਾਂਦਾ, ਮਾਰਿਆ ਤਾਂ ਜਾਂਦਾ ਮੈਦਾਨ ਵਿੱਚ, ਤੇ ਜੇ ਕਿਤੇ ਘੇਰ ਕੇ ਜ਼ਖਮੀ ਹੋਏ ਨੂੰ ਫੜਨ ਨੂੰ ਫੜ ਲਈਏ, ਇੱਥੇ ਰੱਖਣਾ ਔਖਾ ਹੋ ਜਾਂਦਾ, ਇਸ ਕਰਕੇ ਮਾਰ ਹੀ ਦੇਈਦਾ, ਕਿੱਥੋਂ ਵਿਖਾਈਏ। ਉਸ ਵੇਲੇ ਪ੍ਰਸ਼ਨ ਪੈਦਾ ਹੋਇਆ, ਕਹਿਣ ਲੱਗੇ ਜੀ ਨਕਲ ਵਿਖਾ ਦਿਓ, ਸਿੱਖ ਦੀ ਨਕਲ ਵਿਖਾ ਦਿਓ। ਜ਼ਕਰੀਆ ਖਾਨ ਨੇ ਆਪਣੇ ਮਰਾਸ਼ੀਆਂ ਨੂੰ ਬੁਲਾਇਆ, ਕਹਿਣ ਲੱਗਾ ਵੀ ਤੁਸੀਂ ਸਿੱਖ ਦੀ ਨਕਲ ਕਰਕੇ ਵਿਖਾਓਗੇ? ਕਹਿਣ ਲੱਗੇ ਜ਼ਰੂਰ ਮਹਾਰਾਜ, ਹਜ਼ੂਰ ਜਦੋਂ ਕਹੋ। ਕਹਿਣ ਲੱਗੀ ਅਬਦਾਲੀ ਸਾਹਿਬ ਨੂੰ ਦਿਖਾ। ਉਹ ਫਿਰ ਤਿਆਰੀ ਕੀਤੀ ਗਈ ਲਾਹੌਰ ਤੋਂ ਬਾਹਰ ਖੁੱਲੇ ਥਾਂ ਤੇ, ਜੈਸਾ ਮਰਾਸੀਆਂ ਨੇ ਕਿਹਾ ਵੀ ਤੁਸੀਂ 200 ਸਵਾਰ ਘੋੜ ਸਵਾਰ ਇੱਕ ਫੌਜੀ ਦਸਤਾ ਦੂਰ ਖੜਾ ਕਰਦੇ ਹੋ, ਜਿਸ ਵੇਲੇ ਇਸ਼ਾਰਾ ਕਰੀਏ ਉਹ ਸਾਡੇ ਤੇ ਹਮਲਾ ਕਰਨ, ਉਹਨਾਂ ਦੇ ਆਉਣ ਤੱਕ ਅਸੀਂ ਸਿੱਖਾਂ ਦੀ ਰਹਿਣੀ ਬਹਿਣੀ ਵਿਖਾਵਾਂਗੇ ਤੇ ਫਿਰ ਹਮਲਾ ਹੋਣ ਤੇ ਅਸੀਂ ਉਹਨਾਂ ਦਾ ਲੜਨਾ ਵਿਖਾਵਾਂਗੇ। ਸਾਰੇ ਦਰਬਾਰੀ ਅਹਿਮਦ ਸ਼ਾਹ, ਜ਼ਕਰੀਆ ਖਾਨ, ਇਹ ਸਾਰੇ ਪਰਾ ਬਣ ਕੇ ਬੈਠ ਗਏ ਖੁੱਲੀ ਥਾਂ ਤੇ, ਇੱਕ ਵਣ ਦੇ ਹੇਠਾਂ, ਇੱਕ ਰੁੱਖ ਦੇ ਹੇਠਾਂ, ਉਹ 15-16 ਮਰਾਸੀ ਸਿੱਖਾਂ ਦਾ ਵੇਸ ਧਾਰਨ ਕਰਕੇ, ਉਸ ਵੇਲੇ ਤੇ ਸਿੱਖਾਂ ਦੀ ਜੋ ਹਾਲਤ ਸੀ ਉਸ ਨੂੰ ਪ੍ਰਗਟਾਉਂਦੇ ਹੋਏ, ਫਾਟੇ ਹੋਏ ਕੱਪੜੇ, ਚੰਗੇ ਘੋੜੇ ਵੀ ਕੋਈ ਨਹੀਂ, ਸਧਾਰਨ ਖੱਚਰਾਂ ਟਾਇਰਾਂ, ਮਰੀਆਂ ਜੀਆਂ ਘੋੜੀਆਂ, ਤੇ ਉਹ ਕਰ ਕੀ ਰਹੇ ਨੇ, ਜੇ ਕੋਈ ਘੋੜੇ ਨੂੰ ਖਰਖੜਾ ਕਰ ਰਿਹਾ ਤਾਂ ਵੀ ਮੂੰਹ ਚ ਕੁਝ ਬੜਬੜਾ ਰਿਹਾ, ਜੇ ਕੋਈ ਕੱਪੜੇ ਨੂੰ ਸੂਈ ਧਾਗਾ ਫੜ ਕੇ ਟਾਕੀ ਲਾ ਰਿਹਾ ਤਾਂ ਵੀ ਮੂੰਹ ਚ ਕੁਝ ਬੋਲ ਰਿਹਾ। ਉਹਨਾਂ ਵਿੱਚੋਂ ਇੱਕ ਵਣ ਦੇ ਉੱਤੇ ਚੜਿਆ ਬੈਠਾ ਤੇ ਅਬਦਾਲੀ ਪੁੱਛਦਾ, ਜ਼ਕਰੀਆ ਖਾਨ ਇਹ ਕੀ ਕਰ ਰਹੇ ਨੇ? ਕਹਿੰਦਾ ਜੀ ਜੋ ਕੁਝ ਇਹਨਾਂ ਨੂੰ ਵਕਤ ਸਮਾਂ ਮਿਲਾ ਮਿਲ ਜਾਵੇ ਇਹ ਆਪਣੀ ਫਿਰ ਜਿਹੜੀ ਕਮੀ ਹੁੰਦੀ ਉਹਨੂੰ ਪੂਰਾ ਕਰਦੇ ਨੇ। ਕਹਿੰਦਾ ਫਿਰ ਮੂੰਹ ਚ ਕੀ ਕਰਦੇ ਨੇ? ਕਹਿੰਦਾ ਆਪਣੇ ਮੁਰਸ਼ਦ ਦਾ ਕਲਾਮ ਪੜ੍ਹਦੇ ਨੇ, ਗੁਰਬਾਣੀ, ਇਹ ਜਦੋਂ ਵੀ ਵਿਹਲੇ ਹੁਣ ਗੁਰਬਾਣੀ ਪੜ੍ਹਦੇ ਰਹਿੰਦੇ ਨੇ।

ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਦੇਹਰਾਦੂਨ ਵਾਲੇ ਸ਼ਬਦ ਕੀਰਤਨ ਸੁਣਵਾ ਰਹੇ ਹਨ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ

ਸਾਰਾ ਕੁਝ ਮਿਲ ਜਾਂਦਾ ਫਿਰ ਇਹ ਮੱਛੀਆਂ ਡੱਡੂ ਜਿਹੜੇ ਪਾਣੀ ਵਿਚ ਰਹਿੰਦੇ ਨੇ ਇਹ ਮੁਕਤ ਕਿਉਂ ਨਾ ਹੋ ਗਏ। ਸਾਨੂੰ ਤੀਰਥਾਂ ਤੇ ਜਾਣ ਦਾ ਤੇ ਪਤਾ ਹੈ ਪਰ ਜਾਣਾ ਕਿਸ ਤਰ੍ਹਾਂ ਹੈ ਇਹ ਨਹੀਂ ਪਤਾ, ਨਾਣਾ ਕਿਸ ਤਰ੍ਹਾਂ ਹੈ ਇਹ ਵੀ ਨਹੀਂ ਪਤਾ। ਸਾਹਿਬ ਜੀ ਉਪਦੇਸ਼ ਕਰਦੇ ਹਨ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ। ਕਾਇਆ ਕਹਿੰਦੇ ਨੇ ਸਰੀਰ ਨੂੰ, ਇੱਕ ਅੰਮ੍ਰਿਤ ਸਰ ਇਸ ਧਰਤੀ ਤੇ ਹੈ ਪੰਜਾਬ ਦੇ ਵਿੱਚ, ਇੱਕ ਅੰਮ੍ਰਿਤ ਸਰ ਸਾਡੇ ਸਰੀਰ ਦੇ ਅੰਦਰ ਹੈ। ਸਰ ਕਹਿੰਦੇ ਨੇ ਸਰੋਵਰ ਨੂੰ। ਸਾਹਿਬ ਜੀ ਕਹਿੰਦੇ ਨੇ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਨਾਵੈ ਪਾਏ ਸੁਭਾਈ ਹੈ। ਨਾਣਾ ਕਿਸ ਤਰ੍ਹਾਂ, ਸਰੀਰ ਪਾਣੀ ਵਿਚ ਨਾਵੇ ਮਨ ਬਾਣੀ ਵਿਚ ਨਾਵੇ, ਮਨ ਨਾਵੈ। ਜੇ ਮਨ ਨਹੀਂ ਨਾਤਾ ਭਾਵ ਮਨ ਬਾਣੀ ਨਾਲ ਨਹੀਂ ਜੁੜਿਆ ਤੇ ਕਿਸੇ ਵੀ ਤੀਰਥ ਤੇ ਜਾ ਕੇ ਇਸ਼ਨਾਨ ਕਰ ਲੋ ਉਹਦਾ ਕੋਈ ਲਾਭ ਨਹੀਂ। ਗੱਲ ਤੇ ਮਨ ਦੀ ਹੈ, ਮਨ ਨਾਵੈ ਪਾਏ ਸੁਭਾਈ ਹੈ। ਸਰੀਰ ਪਾਣੀ ਵਿਚ ਨਾਵੇ ਮਨ ਬਾਣੀ ਵਿਚ ਤੇ ਫਿਰ ਅਸਰ ਹੋਵੇਗਾ। ਤੋ ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਉਹਦਾ ਨਾਮ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਪਰ ਜਿਸ ਤਰ੍ਹਾਂ ਦਵਾਈ ਖਾਧੇ ਬਗੈਰ ਆਰਾਮ ਨਹੀਂ, ਇਸੇ ਤਰ੍ਹਾਂ ਜਦੋਂ ਤੱਕ ਨਾਮ ਮਨ ਵਿਚ ਨਹੀਂ ਵਸਦਾ ਉਦੋਂ ਤੱਕ ਦੁੱਖਾਂ ਦਾ ਨਾਸ ਨਹੀਂ ਹੁੰਦਾ, ਤੇ ਜਿਹੜੇ ਨਾਮ ਨਾਲ ਮਨ ਜੋੜ ਲੈਣਗੇ ਉਹਨਾਂ ਦੇ ਦੁੱਖਾਂ ਦਾ ਨਾਸ ਹੋਵੇਗਾ। ਆਓ ਇੱਕ ਵਾਰੀ ਕਰੋ ਸਾਰੇ ਰਸਨਾ ਪਵਿੱਤਰ।

ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਅੱਠਵੇਂ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਬੈਠੇ ਸੰਗਤਾਂ ਦੇ ਸੱਦੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਵੱਲ ਚੱਲੇ। ਦਿੱਲੀ ਜਾਂਦੇ ਹੋਏ ਕਈ ਜਗ੍ਹਾ ਠਹਿਰਦੇ ਸੰਗਤਾਂ ਨੂੰ ਉਪਦੇਸ਼ ਕਰਦੇ। ਹਰਿਆਣੇ ਦੇ ਵਿੱਚ ਪੰਜੋਖੜਾ ਨਾਮ ਦਾ ਇੱਕ ਸਥਾਨ ਹੈ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆ ਕੇ ਠਹਿਰੇ। ਬੜੀ ਬੜੀ ਦੂਰੋਂ ਸੰਗਤਾਂ ਆਉਣ ਲੱਗੀਆਂ ਇਸੇ ਪੰਜੋਖੜੇ ਜਿੱਥੇ। ਹੋਰ ਸੰਗਤਾਂ ਆਈਆਂ, ਇੱਕ ਲਾਲ ਚੰਦ ਨਾਮ ਦਾ ਪੰਡਿਤ ਵੀ ਆਇਆ ਪੰਜੋਖੜਾ, ਜਿੱਥੇ ਗੁਰੂ ਨੇ ਚਰਨ ਪਾਏ ਤੇ ਪੰਜੋਖੜਾ ਸਾਹਿਬ ਬਣ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਾਲ ਚੰਦ ਦਰਸ਼ਨ ਕਰਨ ਆਇਆ, ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦੇਖਿਆ,

ਉਮਰ ਤੁਹਾਡੀ ਛੋਟੀ ਬਚਪਨ ਦੀ, ਨਾਮ ਤੁਸੀਂ ਰੱਖਿਆ ਹਰੀ ਕ੍ਰਿਸ਼ਨ, ਕ੍ਰਿਸ਼ਨ ਤੋਂ ਵੀ ਵੱਡਾ ਨਾਮ। ਕ੍ਰਿਸ਼ਨ ਜੀ ਦੁਆਪਰ ਯੁੱਗ ਵਿੱਚ ਹੋਏ, ਜਿਨ੍ਹਾਂ ਨੇ ਗੀਤਾ ਉਚਾਰੀ। ਮੈਂ ਤੁਹਾਨੂੰ ਗੁਰੂ ਤਾਂ ਮੰਨਾਂਗਾ, ਕ੍ਰਿਸ਼ਨ ਜੀ ਨੇ ਗੀਤਾ ਉਚਾਰੀ, ਤੁਸੀਂ ਗੀਤਾ ਪੜ੍ਹ ਕੇ ਹੀ ਸੁਣਾ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਲਾਲ ਚੰਦ, ਜੇ ਤੈਨੂੰ ਅਸਾਂ ਗੀਤਾ ਪੜ੍ਹ ਕੇ ਸੁਣਾ ਦਿੱਤੀ, ਫਿਰ ਆਖੇਗਾ ਕਿਧਰੋਂ ਪਹਿਲਾਂ ਪੜ੍ਹੀ ਹੋਵੇਗੀ। ਤੇ ਤੂੰ ਇਸ ਤਰ੍ਹਾਂ ਕਰ, ਕੋਈ ਇਹੋ ਜਿਹਾ ਬੰਦਾ ਲੈ ਕੇ ਆ ਜਿਹਨੇ ਪਹਿਲਾਂ ਗੀਤਾ ਪੜ੍ਹੀ ਨਹੀਂ, ਉਹਦੇ ਕੋਲ ਪੜਵਾ ਦਿੰਦੇ ਆ। ਪੰਡਿਤ ਗਿਆ, ਐਸੇ ਬੰਦੇ ਨੂੰ ਲੈ ਕੇ ਆਇਆ, ਪੜ੍ਹਨਾ ਤਾਂ ਇੱਕ ਪਾਸੇ ਰਿਹਾ, ਜਿਹੜਾ ਗੂੰਗਾ ਵੀ ਹੈ ਔਰ ਬੋਲਾ ਵੀ, ਨਾ ਸੁਣ ਸਕਦਾ ਹੈ ਨਾ ਬੋਲ ਸਕਦਾ, ਮੂੰਹ ਵਿੱਚੋਂ ਲਾਰਾਂ ਵਗਦੀਆਂ ਨੇ, ਸਰੀਰ ਦੀ ਸੁੱਧ ਨਹੀਂ। ਨਾਮ ਹੈ ਛੱਜੂ ਝੀਵਰ। ਹੁਣ ਵਾਅਦਾ ਤੇ ਇਹ ਸੀ, ਇਹੋ ਜਿਹਾ ਬੰਦਾ ਲੈ ਕੇ ਆਉਣਾ ਹੈ ਜਿਹਨੇ ਪਹਿਲਾਂ ਕਦੀ ਗੀਤਾ ਪੜ੍ਹੀ ਨਹੀਂ, ਪਰ ਉਸ ਨੂੰ ਲੈ ਕੇ ਆਇਆ ਜਿਹੜਾ ਨਾ ਬੋਲ ਸਕਦਾ ਹੈ ਨਾ ਸੁਣ ਸਕਦਾ ਹੈ। ਸੰਗਤ ਬੈਠੀ ਗੁਰੂ ਦੇ ਚਰਨਾਂ ਵਿੱਚ, ਲਾਲ ਚੰਦ ਬੜਾ ਖੁਸ਼, ਭਰੇ ਦਰਬਾਰ ਵਿੱਚ, ਮੈਂ ਜਿੱਤ ਜਾਵਾਂਗਾ, ਕਿਉਂਕਿ ਜਿਹੜਾ ਬੋਲ ਹੀ ਨਹੀਂ ਸਕਦਾ, ਸੁਣ ਹੀ ਨਹੀਂ ਸਕਦਾ, ਉਹ ਕਿਵੇਂ ਗੀਤਾ ਪੜ੍ਹੇਗਾ। ਗੁਰੂ ਦੀ ਬੇਅਦਬੀ ਹੋ ਜਾਏਗੀ, ਮੇਰੀ ਜਿੱਤ ਹੋਵੇਗੀ। ਆ ਕੇ ਮੱਥਾ ਟੇਕਿਆ, ਕਹਿਣ ਲੱਗਾ ਮਹਾਰਾਜ ਇਹਦੇ ਕੋਲੋਂ ਗੀਤਾ ਪੜਵਾਓ। ਇੱਕ ਬੇਨਤੀ ਕਰਾਂ ਸਤਸੰਗ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿੱਥੇ ਹੋਰ ਸੰਸਾਰ ਨੂੰ ਕਈ ਦੇਣਾ ਦਿੱਤੀਆਂ, ਉੱਥੇ ਇੱਕ ਹੋਰ ਦੇਣ ਦਿੱਤੀ। ਉਹ ਇੱਕ ਇਹੋ ਜਿਹਾ ਸਮਾਂ ਸੀ ਜਦ ਲੋਕ ਜੰਮਦੀਆਂ ਧੀਆਂ ਨੂੰ ਮਾਰ ਦਿੰਦੇ ਸਨ। ਧੀਆਂ ਨੂੰ ਮਾਰਨ ਦਾ ਰਿਵਾਜ ਅੱਜ ਵੀ ਹੈ, ਸਾਇੰਸ ਨੇ ਤਰੱਕੀ ਕੀਤੀ ਹੈ, ਪਰ ਇਹ ਤਰੱਕੀ ਇੱਥੋਂ ਤੱਕ ਜਾ ਪਹੁੰਚੀ ਹੈ ਕਿ ਪਤਾ ਲੱਗ ਜਾਂਦਾ ਪਹਿਲਾਂ ਹੀ ਮਾਤਾ ਦੇ ਪੇਟ ਵਿੱਚ ਲੜਕੀ ਏ ਕਿ ਲੜਕਾ। ਤੇ ਬਹੁਤੇ ਲੋਕਾਂ ਨੂੰ ਜਦ ਪਤਾ ਲੱਗਦਾ ਜੰਮਣ ਵਾਲੀ ਲੜਕੀ ਹੈ, ਤੇ ਜੰਮਣ ਤੋਂ ਪਹਿਲਾਂ ਹੀ ਉਹਨੂੰ ਮਾਰ ਦਿੰਦੇ, ਲੜਕਾ ਚਾਹੀਦਾ ਲੜਕੀ ਨਹੀਂ। ਪਰ ਜੇ ਲੜਕੀਆਂ ਹੀ ਨਾ ਹੋਣਗੀਆਂ ਤੇ ਸੰਸਾਰ ਦੀ ਖੇਡ ਕਿਵੇਂ ਚੱਲੇਗੀ। ਅਗਰ ਇੱਕ ਲੜਕੀ ਨਹੀਂ ਹੋਵੇਗੀ ਤੇ ਕੱਲ ਨੂੰ ਮਾਂ ਕਿੱਥੋਂ ਹੋਵੇਗੀ, ਭੈਣ ਕਿੱਥੋਂ ਹੋਏਗੀ, ਪਤਨੀ ਕਿੱਥੋਂ ਹੋਏਗੀ। ਕਿੱਡਾ ਅਕਿਰਤ ਕਾਣ ਇਨਸਾਨ ਹੋ ਗਿਆ, ਇੱਕ ਪਾਸੇ ਮਾਂ ਦੇ ਪੇਟ ਤੋਂ ਜਨਮ ਲੈਂਦਾ ਤੇ ਵੱਡਾ ਹੋ ਕੇ ਫਿਰ ਉਹੋ ਹੀ ਕਹਿੰਦਾ ਕਿ ਧੀਆਂ ਦੀ ਲੋੜ ਨਹੀਂ। ਹੈਰਾਨਗੀ ਤੇ ਉਦੋਂ ਹੀ ਹੁੰਦੀ ਹੈ ਜਦੋਂ ਸੱਸਾਂ ਵੀ ਨੂੰਹਾਂ ਦੇ ਦੁਆਲੇ ਹੋ ਜਾਂਦੀਆਂ ਨੇ ਕਿ ਇਹ ਮੁੰਡਾ ਨਹੀਂ ਜੰਮ ਸਕਦੀ, ਕੁੜੀਆਂ ਨੂੰ ਜਨਮ ਦੇ ਰਹੀ ਹੈ। ਜਦਕਿ ਸੱਸ ਨੂੰ ਨੂੰਹ ਦਾ ਸਾਥ ਦੇਣਾ ਚਾਹੀਦਾ, ਧੀਏ ਮਵੀ ਤੇ ਧੀ ਹਾਂ, ਅਗਰ ਮੇਰੇ ਮਾਪੇ ਮੇਰਾ ਗੱਲ ਘੁੱਟ ਛੱਡਦੇ ਤੇ ਕੀ ਅੱਜ ਮੈਂ ਹੁੰਦੀ। ਦਾਤਾਂ ਤੇ ਦਾਤੇ ਦੇ ਹੱਥ ਹਨ,
ਜਦ ਔਰਤ ਔਰਤ ਦੀ ਦੁਸ਼ਮਣ ਬਣਦੀ ਹੈ ਉਹ ਤੋਂ ਬੜਾ ਦੁੱਖ ਹੁੰਦਾ ਹੈ। ਜਦਕਿ ਔਰਤ ਨੂੰ ਔਰਤ ਦਾ ਮਾਣ ਰੱਖਣਾ ਚਾਹੀਦਾ ਹੈ। ਧੀਆਂ ਹੋ ਗਈਆਂ ਤੇ ਨੂੰਹ ਦਾ ਕੀ ਦੋਸ਼ ਹੈ? ਇੱਕ ਪਾਸੇ ਕਹਿੰਦੇ ਹਾਂ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਜੇ ਸਾਰਾ ਕੁਝ ਉਹਦੇ ਹੁਕਮ ਵਿੱਚ ਹੈ ਫਿਰ ਉਹਦੇ ਹੁਕਮ ਦੇ ਅੱਗੇ ਅਸੀਂ ਬੋਲਦੇ ਕਿਉਂ ਆ? ਧੀ ਹੋਵੇ ਜਾਂ ਪੁੱਤਰ ਹੋਵੇ, ਇਹ ਦਾਦੇ ਦੀ ਦਾਤ ਹੈ, ਇਹ ਠੀਕ ਹੈ। ਕਿ ਇੱਕ ਆਸ ਹੁੰਦੀ ਹੈ ਮੁੰਡਾ ਹੋਵੇਗਾ, ਵਿਆਹ ਹੋਵੇਗਾ, ਘਰ ਰਹੇਗਾ, ਸਾਡਾ ਖਾਨਦਾਨ ਵਧੇਗਾ। ਧੀ ਨੇ ਸਹੁਰੇ ਚਲੇ ਜਾਣਾ, ਇਸ ਕਰਕੇ ਮੁੰਡਿਆਂ ਦੀ ਲੋੜ ਸਮਝਦੇ ਹਾਂ ਕਿ ਬੁੱਢੇ ਵਾਰੇ ਸਾਡੀ ਸੇਵਾ ਕਰਨਗੇ। ਪਰ ਐਸੇ ਪੁੱਤਰਾਂ ਦਾ ਵੀ ਕੀ ਫਾਇਦਾ ਹੈ ਜਿਹੜੇ ਵੱਡੇ ਹੋ ਕੇ ਮਾਪਿਆਂ ਨੂੰ ਠੋਕਰਾ ਮਾਰ ਕੇ ਘਰੋਂ ਬਾਹਰ ਕੱਢਦੇ? ਜੇ ਸੁੱਖ ਵਾਸਤੇ ਔਲਾਦ ਚਾਹੁੰਦੇ ਆ ਫਿਰ ਸੁੱਖ ਤੇ ਭਾਗਾਂ ਨਾਲ ਹੀ ਮਿਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੁੱਤਰਾਂ ਵਾਲੇ ਵੀ ਰੋਂਦੇ ਨੇ ਕਿਉਂਕਿ ਪੁੱਛਦੇ ਨਹੀਂ। ਵਿਚਾਰ ਕਰ ਰਹੇ ਸਾਂ ਕਿ ਜੰਮਦੀਆਂ ਧੀਆਂ ਨੂੰ ਲੋਕ ਮਾਰ ਦਿੰਦੇ ਨੇ, ਧੀ ਨਹੀਂ ਚਾਹੀਦੀ। ਮੁੰਡਾ ਹੋਵੇ ਤੇ ਸਾਰੇ ਪਿੰਡ ਵਿੱਚ ਰੌਲਾ ਕਿ ਮੁੰਡਾ ਜੰਮਿਆ। ਜੇ ਧੀ ਹੋਵੇ ਤੇ ਜੇ ਪੁੱਛੋ ਕਿਸੇ ਨੂੰ ਕੀ ਹੋਇਆ ਤੇ ਮੂੰਹ ਲਟਕਾਇਆ ਹੁੰਦਾ ਜਿਵੇਂ ਸਾਲਾਂ ਦਾ ਬਿਮਾਰ ਧੀ ਹੋਈ ਹੈ। ਇੰਨੇ ਉਦਾਸ ਹੋ ਜਾਂਦੇ ਨੇ ਕਿ ਜਿਵੇਂ ਕਿਸੇ ਨੇ ਸਾਹ ਖਿੱਚ ਲਏ ਨੇ। ਪਰ ਸਾਧ ਸੰਗਤ, ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਉਪਦੇਸ਼ ਹੈ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਧੀਆਂ ਨੂੰ ਮਾੜਾ ਕਹਿਣ ਵਾਲੇ ਆ, ਆਪਣੇ ਵੱਲ ਵੀ ਤੇ ਦੇਖ। ਅਗਰ ਤੇਰੀ ਮਾਂ ਨਾ ਹੁੰਦੀ ਤੇ ਤੂੰ ਕਿੱਥੋਂ ਹੁੰਦਾ? ਤੇਰੀ ਪਤਨੀ ਨਾ ਹੁੰਦੀ ਤੇਰਾ ਗ੍ਰਸਤ ਕੁਛ ਹੁੰਦਾ? ਪਤਨੀ ਹੈ ਤੇ ਗ੍ਰਸਤ ਹੈ ਨਾ। ਉਸ ਵੇਲੇ ਵੀ ਲੋਕ ਧੀਆਂ ਨੂੰ ਮਾਰਦੇ ਸਨ, ਔਰ ਕਿਸ ਤਰ੍ਹਾਂ? ਇੱਕ ਹੱਥ ਵਿੱਚ ਛੁਰਾ, ਇੱਕ ਹੱਥ ਵਿੱਚ ਨਵੀਂ ਜੰਮੀ ਹੋਈ ਧੀ, ਤੇ ਪਿਤਾ ਬਾਜ਼ਾਰ ਵਿੱਚ ਦੌੜਦਾ ਸੀ। ਕਿਸਨੇ ਲੜਕੀ ਲੈਣੀ ਏ ਤੇ ਲੈ ਲਓ, ਨਹੀਂ ਤੇ ਮੈਂ ਇਸ ਨੂੰ ਮਾਰਨ ਲੱਗਾ। ਇਹ ਇਤਿਹਾਸਕ ਸੱਚਾਈਆਂ ਨੇ। ਜੇ ਕੋਈ ਨਹੀਂ ਸੀ ਲੈਂਦਾ ਉਹਨੂੰ ਮਾਰ ਦਿੰਦੇ ਸਨ। ਜੰਮਦੀਆਂ ਧੀਆਂ ਨੂੰ ਮਾਰਨ ਦਾ ਰਿਵਾਜ ਸੀ। ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਵੇਲੇ ਕਿਹਾ ਧੀ ਮਾਰ ਨਾਲ, ਲੜਕੀ ਮਾਰ ਦੇ ਨਾਲ ਮੇਰਾ ਕੋਈ ਨਾਤਾ ਨਹੀਂ, ਤੇ ਨਾ ਹੀ ਸਿੱਖ ਨੇ ਐਸੇ ਬੰਦੇ ਦੇ ਨਾਲ ਕੋਈ ਨਾਤਾ ਰੱਖਣਾ ਜਿਹੜੇ ਧੀਆਂ ਨੂੰ ਮਾਰਦੇ ਹਨ। ਔਰ ਇੱਕ ਦੋਸ਼ ਲੜਕੇ ਵਾਲਿਆਂ ਦਾ ਵੀ ਹੈ ਜਿਹੜੇ ਧੀਆਂ ਨੂੰ ਤੰਗ ਕਰਦੇ ਹਨ, ਨੂੰਹਾਂ ਕੋਲੋਂ ਦਾਜ ਮੰਗਦੇ ਹਨ, ਉਹਨਾਂ ਦਾ ਜੀਵਨ ਨਰਕ ਬਣਾ ਦਿੰਦੇ ਹਨ। ਇਸ ਕਰਕੇ ਵੀ ਮਾਪੇ ਕਈ ਵਾਰੀ ਸੋਚਦੇ ਨੇ ਕਿ ਧੀ ਨਾ ਹੋਵੇ ਤੇ ਚੰਗਾ ਹੈ। ਪਹਿਲਾਂ ਘਰ ਲੱਭਦੇ ਆ, ਕਈ ਸਾਲ ਲੰਘ ਜਾਂਦੇ ਨੇ, ਤੇ ਜੇ ਲੜਕਾ ਲੱਭ ਪਵੇ ਫਿਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇੱਕ ਦੋਸ਼ ਸਾਡਾ ਵੀ ਹੈ, ਅਸੀਂ ਵੀ ਚੰਗਾ ਘਰ ਦੇਖਦੇ ਹਾਂ, ਬਹੁਤਾ ਪੈਸਾ ਦੇਖਦੇ ਹਾਂ, ਕਾਰ ਹੋਵੇ, ਬੰਗਲਾ ਹੋਵੇ, ਇਹ ਕਿਉਂ ਨਹੀਂ ਦੇਖਦੇ ਕਿ ਜਿਹਦੇ ਨਾਲ ਲੜਕੀ ਵਿਆਹਣੀ ਏ ਉਹਦਾ ਜੀਵਨ ਦੇਖੀਏ, ਉਹਦਾ ਆਚਰਣ ਦੇਖੀਏ, ਉਹਦੇ ਅਸੂਲ ਦੇਖੀਏ, ਚੰਗੇ ਜੀਵਨ ਵਾਲਾ ਦੇਖੀਏ, ਉੱਚੇ ਜੀਵਨ ਵਾਲਾ ਦੇਖੀਏ। ਤੇ ਜੇ ਕਿਸਮਤ ਹੋਵੇ ਤੇ ਸਭ ਕੁਛ ਬਣ ਜਾਂਦਾ ਹੈ, ਤੇ ਜੇ ਕਿਸਮਤ ਮਾੜੀ ਹੋਵੇ ਤੇ ਜੋ ਕੁਝ ਕੋਲ ਹੈ ਉਹ ਵੀ ਚਲਾ

ਪੰਡਿਤ ਲਾਲ ਚੰਦ ਨੇ ਗੁਰੂ ਸਾਹਿਬਾਂ ਨੂੰ ਕਿਹਾ ਮਹਾਰਾਜ ਇਹਦੇ ਕੋਲ ਗੀਤਾ ਪੜਵਾਓ ਤੇ ਸਤਿਗੁਰ ਜੀ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ ਲਾਲ ਚੰਦ ਬੜਾ ਚਤੁਰ ਨਿਕਲੇ ਬੜਾ ਸਿਆਣਾ ਨਿਕਲੇ ਵਾਅਦਾ ਤੇ ਕਰਕੇ ਗਿਆ ਸੀ ਉਹਨੂੰ ਲਿਆਵਾਂਗਾ ਜਿਹਨੇ ਗੀਤਾ ਕਦੀ ਪੜ੍ਹੀ ਨਹੀਂ ਪਰ ਉਹਨੂੰ ਲੈ ਕੇ ਆਇਆ ਹੈ ਜਿਹੜਾ ਬੋਲ ਹੀ ਨਹੀਂ ਸਕਦਾ ਸੁਣ ਨਹੀਂ ਸਕਦਾ ਇੰਨੀ ਗੱਲ ਕਹਿ ਕੇ ਫਿਰ ਸਤਿਗੁਰ ਦੇਖਦੇ ਛੱਜੂ ਝੀਵਰ ਵੱਲ ਹਨ ਤੇ ਕਹਿੰਦੇ ਲਾਲ ਚੰਦ ਨੂੰ ਨੇ ਚੰਗਾ ਲਾਲ ਚੰਦ ਜਿਹਨੂੰ ਵੀ ਲੈ ਕੇ ਆ ਗਿਆ ਇਹ ਗੁਰੂ ਨਾਨਕ ਦਾ ਘਰ ਐਸਾ ਹੈ ਇੱਥੇ ਜਿਹੜਾ ਜੈਸੀ ਭਾਵਨਾ ਲੈ ਕੇ ਆਉਂਦਾ ਉਸ ਨੂੰ ਉਹੋ ਜਿਹਾ ਫਲ ਮਿਲਦਾ ਹੈ ਤੇਰੀ ਇੱਛਾ ਇਹਦੇ ਕੋਲ ਗੀਤਾ ਸੁਣਨੀ ਤੇ ਗੁਰੂ ਨਾਨਕ ਤੇਰੀ ਇੱਛਾ ਪੂਰੀ ਕਰੇਗਾ ਗੁਰੂ ਸਾਹਿਬਾਂ ਦੇ ਹੱਥ ਵਿੱਚ ਹਮੇਸ਼ਾ ਇੱਕ ਛੜੀ ਹੁੰਦੀ ਸੀ ਖੂੰਡੀ ਉਹ ਖੂੰਡੀ ਗੁਰੂ ਸਾਹਿਬਾਂ ਨੇ ਛੱਜੂ ਝੀਵਰ ਦੇ ਸਿਰ ਤੇ ਰੱਖੀ ਮੇਰ ਭਰੀ ਨਿਗਾਹ ਦੇ ਨਾਲ ਛੱਜੂ ਝੀਵਰ ਵੱਲ ਤੱਕਿਆ ਤੇ ਮੁਸਕਰਾ ਕੇ ਕਹਿੰਦੇ ਨੇ ਛੱਜੂ ਉਹ ਭਾਈ ਸਿੱਖਾ ਪੰਡਿਤ ਜੀ ਦੀ ਇੱਛਾ ਕਿ ਤੂੰ ਗੀਤਾ ਸੁਣਾਵੇਂ ਭਾਈ ਸਿੱਖਾ ਇਹਨਾਂ ਦੀ ਇੱਛਾ ਪੂਰੀ ਕਰ ਪਰ ਸੁਣ ਕੱਲੀ ਗੀਤਾ ਪੜ੍ਹਨੀ ਨਹੀਂ ਨਾਲ ਸਲੋਕਾਂ ਦੇ ਅਰਥ ਵੀ ਕਰਕੇ ਦੱਸਣੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦ ਗੁਰੂ ਦੀ ਮਿਹਰ ਦੀ ਨਜ਼ਰ ਹੋਈ ਸਿਰ ਤੇ ਗੁਰੂ ਸਾਹਿਬਾਂ ਨੇ ਆਪਣੀ ਛੜੀ ਰੱਖੀ ਤੇ ਉਹ ਛੱਜੂ ਝੀਵਰ ਜਿਹਦੇ ਮੂੰਹ ਵਿੱਚੋਂ ਲਾਰਾਂ ਵਗਦੀਆਂ ਸਨ ਵਾਲ ਖਿਲਰੇ ਸਰੀਰ ਦੀ ਸੁੱਧ ਨਹੀਂ ਰੰਗ ਹੀ ਬਦਲ ਗਿਆ ਗੁਰੂ ਦੀ ਸ਼ੋਭ ਮਿਲੀ ਚਿਹਰਾ ਹੀ ਹੋਰ ਹੋ ਗਿਆ ਜਿਹਦੇ ਮੂੰਹ ਵਿੱਚ ਉਲਾਰਾਂ ਵਗਦੀਆਂ ਸਨ ਬੈਠਾ ਦਰਬਾਰ ਵਿੱਚ ਇਧਰ ਉਧਰ ਝਾਕਦਾ ਸੀ ਜਿਵੇਂ ਬਾਵਰੇ ਸ਼ਦਾਈ ਬੈਠੇ ਹੁੰਦੇ ਨੇ ਹੁਣ ਰੰਗ ਹੀ ਹੋਰ ਹੋ ਗਿਆ ਹੱਥ ਜੋੜ ਕੇ ਪਰੇ ਦਰਬਾਰ ਵਿੱਚ ਖੜਾ ਹੋਇਆ ਔਰ ਫਿਰ ਚਰਨਾਂ ਤੇ ਮੱਥਾ ਟੇਕਿਆ ਔਰ ਫਿਰ ਮੱਥਾ ਟੇਕ ਕੇ ਫਿਰ ਖੜਾ ਹੋਇਆ ਹੱਥ ਜੋੜੇ ਤੇ ਕਹਿਣ ਲੱਗਾ ਦਾਤਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਨਵਾਂ ਜੀਵਨ ਦਿੱਤਾ ਹੈ ਸਰੀਰ ਦੀ ਸੁੱਧ ਦਿੱਤੀ ਦੁਨੀਆਂ ਦੀ ਸੋਝੀ ਦਿੱਤੀ ਦੁਨੀਆਂ ਦੀ ਸੋਝੀ ਦਿੱਤੀ ਤੇ ਪਾਤਸ਼ਾਹ ਹੁਣ ਹੁਕਮ ਕਰ ਸਾਹਿਬ ਜੀ ਕਹਿਣ ਲੱਗੇ ਛੱਜੂ ਗੀਤਾ ਪੜ੍ਹ ਕੇ ਸੁਣਾ ਨਾਲੇ ਅਰਥ ਕਰਕੇ ਸੁਣਾ ਤੇ ਛੱਜੂ ਝੀਵਰ ਕਹਿੰਦਾ ਦਾਤਾ ਹੁਣ ਤੇ ਤੇਰੀ ਮਿਹਰ ਹੋ ਗਈ ਹੈ ਹੁਣ ਤੇ ਤੂੰ ਹੁਕਮ ਕਰ ਇਹ ਗੀਤਾ ਤੇ ਕੀ ਸਾਰੀ ਕਾਇਨਾਤ ਪੜ੍ਹ ਕੇ ਸੁਣਾ ਦਿਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਦੁਨੀਆਂ ਦਾ ਹਾਲ ਦੱਸਦਿਆਂ ਇਤਨੀ ਤੇਰੀ ਮਿਹਰ ਹੋ ਗਈ ਤੇ ਛੱਜੂ ਝੀਵਰ ਪੰਡਿਤ ਦੇ ਸਾਹਮਣੇ ਬੈਠਾ ਗੀਤਾ ਪੜ੍ਹਦਾ ਹੈ ਨਾਲ ਸਲੋਕ ਦੇ ਅਰਥ ਕਰ ਕਰਕੇ ਦੱਸਦਾ ਹੈ ਉਹ ਜਿਉਂ ਜਿਉਂ ਗੀਤਾ ਪੜ੍ਹਦਾ ਹੈ ਤੇ ਪੰਡਿਤ ਲਾਲ ਚੰਦ ਕੋਲ ਬੈਠਾ ਰੋਈ ਜਾਂਦਾ ਜਿਉਂ ਜਿਉਂ ਸੁਣਦਾ ਹੈ ਅੱਖਾਂ ਵਿੱਚ ਅਥਰੂ ਡਿੱਗਦੇ ਹਨ ਤੇ ਜਦ ਗੀਤਾ ਦੀ ਇਹ ਸਾਰੀ ਕਥਾ ਦਾ ਭੋਗ ਪਿਆ ਤੇ ਲਾਲ ਚੰਦ ਹੁਣ ਉੱਠਿਆ ਭੱਜ ਕੇ ਚਰਨ ਪਕੜੇ ਔਰ ਚਰਨਾਂ ਤੇ ਸਿਰ ਰੱਖ ਕੇ ਜਿਉਂ ਰੋਣ ਲੱਗਾ ਕਹਿਣ ਲੱਗਾ ਮਹਾਰਾਜ ਮੈਨੂੰ ਖਿਮਾ ਕਰ
मैं भूल गया तेरा परतावा लैण आया, असी औगण आ रहे तेरा परतावा लैने। सतगुरु कहंदे ने लाल चंद रो ना उठ, ओ लाल चंद तेरे सदका एदे भी भाग जाग पे। आखो सतनाम श्री वाहिगुरु। और अज भी हरियाणे दे विच ए पंजोखरा साहब गुरुद्वारा इस घटना की याद अज भी दवांदा है। और जेड़े लोग उते श्रद्धा भावना नाल जांदे हन उन्हां दी मनोकामना अज भी पूरियां होंदियां हन। और फिर गुरु साहब दिल्ली गए, समा समाप्ति दा हो गया है, इतिहास काफी लंबा है पर समा इतना नहीं। दिल्ली जद महामारी फैली, हजारां लोग मरण लगे, तो उस वक्त गुरु हरकृष्ण साहब जी महाराज ने अपने चरण धो के चरण पौल दिती और उहदे नाल इह जिहड़ी बीमारी सी दूर हुई। और अज भी देखो कदी दिल्ली जाओ जिन्हां हाली दर्शन नहीं कीते गुरुद्वारा बंगला साहब, अज भी उत्थे अमृत दे सोमे उसे तरह पे चलदे हन। और अज भी जिहड़े श्रद्धा नाल जांदे हन उहनां दे दुख दूर हुंदे ने। ते जिहड़ियां भी संगतां जाके मत्था टेकदियां ने अपने आप उहनां दे मुंह तों निकलदा श्री हर कृष्ण ध्याइए जिस डिठे सब दुख जाए। आओ शब्द की आखिरी पंक्ति पढ़ के इत्थे करिए समाप्ति। और हुण समा तो तकरीबन हो ही चुका है, 7:10 तो 8 तक दशमेश दरबार हाजरी भरनी है। और कल 7 to 8 इसे स्थान ते फिर आपां सारे गुरु जस करांगे। आओ आखिरी पंक्ति सारे रल के पढ़िए।

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ੍ਹ ਤੇ ਢਾਈਆਂ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ। ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਤੇ ਬੱਚੇ ਵਰਗਾ ਪੂੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ। ਪੰਜ ਸਾਲ ਦਾ ਧਰੂ ਤੁਰ

ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਸਤਤ ਕਰਦਿਆਂ ਹੋਇਆ ਆਪ ਕਹਿੰਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਸ਼ਹਿਨਸ਼ਾਹਾਂ

ਸੱਚੇ ਪਾਤਸ਼ਾਹ ਤੂੰ ਸਭ ਦੀ ਮਦਦ ਕਰਨ ਵਾਲਾ ਹੈ। ਜਿਸ ਦੀ ਮਦਦ ਕੋਈ ਨਹੀਂ ਕਰਦਾ ਉਸ ਦੀ ਮਦਦ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਰਦਾ ਔਰ ਆਪ ਦੀ ਮਦਦ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ ਹੈ। ਸਾਧ ਸੰਗਤ ਬੋਲੋ ਸ੍ਰੀ ਨਾ ਸੁਣੋ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਖਜ਼ਾਨਚੀ ਹੈ। ਜੋ ਅਕਾਲ ਪੁਰਖ ਵਾਹਿਗੁਰੂ ਦੇ ਖਜ਼ਾਨੇ ਵਿੱਚ ਬਖਸ਼ਿਸ਼ਾਂ ਹਨ ਤੂੰ ਉਹਨਾਂ ਨੂੰ ਵੰਡਣ ਵਾਲਾ ਹੈ। ਸਾਧ ਸੰਗਤ ਬੋਲੋ ਸ੍ਰੀ ਹੱਕ ਹੱਕ ਆ ਕਹਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ ਇਸ ਵਾਸਤੇ ਸੰਸਾਰ ਵਿੱਚ ਤੂੰ ਮਹਾਰਾਜਿਆਂ ਦਾ ਮਹਾਰਾਜ ਹੈ। ਤੇਰੇ ਵਰਗਾ ਸੰਸਾਰ ਵਿੱਚ ਕੋਈ ਹੋਰ ਮਹਾਰਾਜ ਕੋਈ ਰਾਜਾ ਹੈ ਹੀ ਨਹੀਂ। ਇਸ ਵਾਸਤੇ ਮੈਂ ਸਾਰੇ ਸੰਸਾਰ ਨੂੰ ਛੱਡ ਕੇ ਤੇਰੇ ਚਰਨਾਂ ਵਿੱਚ ਆਇਆ।

ਪੀਰ ਕੋਈ ਨਹੀਂ, ਸਤ ਸੰਗਤ ਬੋਲੋ ਸ੍ਰੀ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ, ਮੁਸੱਵਰ ਖੇਚ ਲੈ ਤਸਵੀਰ ਜੇ ਤੁਝ ਕੋ ਰਸਾਈ ਹੈ, ਦਸਮ ਗੁਰੂ ਬੈਠੇ ਮਸਲਤ ਪਰ ਸਭਾ ਆਪਣੀ ਲਗਾਈ ਹੈ, ਯਹਾਂ ਕੇ ਸ਼ਹਿਨ ਸ਼ਾਹੋ ਸੇ ਤੇਰੀ ਤਸਵੀਰ ਅੱਛੀ ਹੈ, ਯਹਾਂ ਕੇ ਸ਼ਹਿਨ ਸ਼ਾਹੋ ਸੇ ਤੇਰੀ ਤਸਵੀਰ ਅੱਛੀ ਹੈ, ਮਿਲਾ ਤੁਝ ਸਾ ਮੁਝੇ ਮੁਰਸ਼ਦ ਮੇਰੀ ਤਕਦੀਰ ਅੱਛੀ ਹੈ। ਸਤਿ ਸੰਗਤ ਬੋਲੋ ਸ੍ਰੀ। ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਸਤਤ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਨੰਦ ਲਾਲ ਜੀ

सत्संग मन बिरतियां जोड़ो अपने मना नू ऐसी थां ते

ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਤਵੀ ਤੇ ਸਮਾਧੀ ਲਾਈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨਹੀਂ ਆਖਿਆ ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਕਿਤਨੀ ਗਰਮੀ ਹੈ ਇੱਥੇ, ਫਿਰ ਇਸ ਤੋਂ ਬਾਅਦ ਅੱਜ ਦੀ ਗਰਮੀ ਦਾ ਅੰਦਾਜ਼ਾ ਲਾਓ। ਇੰਡੀਆ ਤੇ ਪਾਕਿਸਤਾਨ ਕਿੰਨੀ ਗਰਮੀ ਹੋਏਗੀ, ਜਿਸ ਹਵੇਲੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ, ਸਾ ਧਰਤੀ ਪਈ ਹਰਿਆਵਲੀ, ਤਨ ਹੈ ਉਹ ਹਵੇਲੀ ਤੇ ਤਨ ਹੈ ਉਹ ਭੱਠੀ, ਜਿਸ ਭੱਠੀ ਦੇ ਉੱਪਰ ਤਨ ਹੈ ਉਹ ਤਵੀ, ਜਿਸ ਤਵੀ ਦੇ ਉੱਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਮਾਧੀ ਲਾਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਲਾਹੌਰ ਦੀਆਂ ਉੱਚੀਆਂ ਹਵੇਲੀ ਦੀਆਂ ਉੱਚੀਆਂ ਕੰਧਾਂ, ਅੰਦਰ ਕੋਈ ਹਵਾ ਜਾਣ ਦਾ ਵੀ ਰਸਤਾ ਨਹੀਂ, ਤੇ ਚੰਦੂ ਨੇ ਇੱਕ ਸਵਾਲ ਕੀਤਾ, ਆਖਿਆ ਗੁਰੂ ਅਰਜਨ ਦੇਵ ਜੀ, ਜੇ ਮੇਰੀ ਬੱਚੀ ਦਾ ਰਿਸ਼ਤਾ ਤੁਸੀਂ ਮੰਨ ਲਵੋ, ਤੁਹਾਡੀ ਪੂਜਾ ਕੀਤੀ ਜਾਏਗੀ, ਤੁਹਾਡਾ ਸਤਿਕਾਰ ਕੀਤਾ ਜਾਏਗਾ, ਜੇ ਤੁਸੀਂ ਮੇਰੀ ਬੱਚੀ ਦਾ ਰਿਸ਼ਤਾ ਨਾ ਮੰਨਿਆ, ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨਾਲ ਜੇ ਮੇਰੀ ਬੱਚੀ ਦਾ ਰਿਸ਼ਤਾ ਨਾ ਕੀਤਾ, ਤੁਸੀਂ ਕੀ ਦੇਖ ਰਹੇ ਹੋ? ਇਹ ਭੱਠੀ ਤਪਦੀ ਹੈ ਜਿਹਦੇ ਵਿੱਚ ਕਈ ਮਣ ਲੱਕੜ ਪਈ ਹੈ, ਇਹਦੇ ਉੱਪਰ ਇੱਕ ਤਵੀ ਰੱਖੀ ਜਾਏਗੀ, ਉਸ ਤਵੀ ਦੇ ਉੱਪਰ ਤੁਹਾਨੂੰ ਸਮਾਧੀ ਲੈਣੀ ਪਵੇਗੀ, ਫਿਰ ਇੱਥੇ ਬਸ ਨਹੀਂ, ਤਵੀ ਲਾਲ ਹੋ ਜਾਏਗੀ, ਸਮਾਧੀ ਲੈਣੀ ਪਵੇਗੀ, ਉਸ ਤੋਂ ਬਾਅਦ ਸੂਰਜ ਦੀ ਅਤ ਗਰਮੀ ਅਤੇ ਉਸ ਤੋਂ ਬਾਅਦ ਰੇਤਾ ਦੇ ਗਰਮ ਰੇਤਾ ਉਹਦੇ ਕੜਛੇ ਭਰ ਭਰ ਕੇ ਤੁਹਾਡੇ ਸਿਰ ਤੇ

ਤੇਰਾ ਸੜਦਾ ਤੇ ਬਲਦਾ ਰੇਤਾ ਸਾਡੇ ਲਈ ਫੁੱਲਾਂ ਦੀ ਵਰਖਾ ਹੈ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕੋਈ ਗੱਲ ਨਹੀਂ, ਇਹ ਸਾਰਾ ਕੁਝ ਸਾਨੂੰ ਮਨਜ਼ੂਰ ਹੈ, ਕਿਉਂਕਿ ਸਾਨੂੰ ਸਾਧ ਸੰਗਤ ਨੇ ਇੱਕ ਚਿੱਠੀ ਲਿਖੀ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ, ਕਿਉਂਕਿ ਚੰਦੂ ਨੇ ਆਪਣੇ ਆਪ ਨੂੰ ਚਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਿਆ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਇੱਕ ਵਾਰੀ ਸਾਰੇ ਪੜ੍ਹ ਲਈਏ ਪਹਿਲਾਂ।

ਇਹ ਜੋ ਤੱਤੀ ਤਵੀ ਹੈ ਇਸ ਤਵੀ ਤੇ ਬੈਠ ਕੇ ਮੈਂ ਸ਼ਹੀਦੀ ਦੇ ਪੂਰਨੇ ਪਾਣੇ ਨੇ ਇਸੇ ਤਵੀ ਤੇ ਬੈਠ ਕੇ ਮੈਂ ਸ਼ਹੀਦੀ ਦੀ ਨੀਂਹ ਰੱਖਣੀ ਹੈ ਤੇ ਜਦੋਂ ਸਮਾਂ ਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਇਸ ਤਵੀ ਤੇ ਸਮਾਧੀ ਲਾਉਣ ਲੱਗੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਦਰ ਇੰਨੀ ਸ਼ਾਂਤੀ ਸੀ ਅੱਗ ਦੀ ਤਪਸ਼ ਠੰਡੀ ਹੋਣ ਲੱਗੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ

ਜੇ ਤੂੰ ਅੱਜ ਠੰਡੀ ਹੋ ਗਈ ਤੇ ਕੱਲ ਨੂੰ ਲੋਕ ਕਹਿਣਗੇ ਕਿ ਗੁਰੂ ਅਰਜਨ ਆਪਣੀ ਸ਼ਕਤੀ ਦਿਖਾ ਕੇ ਅੱਗ ਨੂੰ ਠੰਡਾ ਕਰ ਗਿਆ ਤੇਰੇ ਅੰਦਰ ਜਿਤਨੀ ਵੀ ਤਪਸ਼ ਹੈ ਉਹ ਅੱਜ ਸਾਰੀ ਵਿਖਾ ਦੇ ਤੂੰ ਜਿਤਨੀ ਜ਼ਿਆਦਾ ਤਪੇਂਗੀ ਮੇਰਾ ਇਮਤਿਹਾਨ ਦਾ ਪੇਪਰ ਚੰਗਾ ਹੋਵੇਗਾ ਐ ਤਵੀ ਜਿਤਨੀ ਤੇਰੇ ਅੰਦਰ ਤਪਸ਼ ਹੈ ਤੂੰ ਆਪਣੀ ਤਪਸ਼ ਵੀ ਅੱਜ ਦਿਖਾ ਦੇ ਤੇ ਹਜ਼ੂਰ ਨੇ ਸੂਰਜ ਨੂੰ ਵੀ ਇਹ ਗੱਲ ਕਹੀ ਕਿ ਜਿਤਨਾ ਤੂੰ ਅੱਜ ਤਪ ਸਕਨੇ ਜਿਤਨੀ ਤੇਰੇ ਅੰਦਰ ਗਰਮੀ ਹੈ ਉਹ ਸਾਰੀ ਅੱਜ ਲਾਹੌਰ ਦੀ ਹਵੇਲੀ ਵਿੱਚ ਸੁੱਟ ਦੇ ਤਾਂ ਕਿ ਮੇਰਾ ਇਮਤਿਹਾਨ ਹੋਵੇ ਇੱਕ ਵਾਰੀ ਅੱਖ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਨੇ ਤਵੀ ਤੇ ਸਾਹਮਣੇ ਖੜਾ ਸਾਈ ਮੀਆਂ ਮੀਰ ਹਜ਼ੂਰ ਕਹਿੰਦੇ ਨੇ ਸਾਈ ਜੀ ਤੁਸੀਂ ਕਿਸੇ ਦਿਨ ਇੱਕ ਸਵਾਲ ਕੀਤਾ ਸੀ ਉਹ ਸਵਾਲ ਕਿਹੜਾ ਹੈ ਮੀਆਂ ਮੀਰ ਜੀ ਨੇ ਇੱਕ ਸਵਾਲ ਕੀਤਾ ਸੀ ਭਲਾ ਇਹ ਕਿਵੇਂ ਹੋ ਸਕਦਾ ਹੈ ਖੁਸ਼ੀ ਤੇ ਗਮੀ ਨੂੰ ਇੱਕੋ ਜਿਹਾ ਕੋਈ ਮੰਨੇ ਖੁਸ਼ੀ ਤਾਂ ਖੁਸ਼ੀ ਹੁੰਦੀ ਹੈ ਤੇ ਗਮੀ ਗਮੀ ਹੁੰਦੀ ਹੈ ਜਿਤਨਾ ਬੰਦਾ ਕਿਸੇ ਦੇ ਵਿਆਹ ਤੇ ਖੁਸ਼ ਹੁੰਦਾ ਤੇ ਜਦੋਂ ਕਿਸੇ ਦੀ ਅਰਥੀ ਨਾਲ ਜਾ ਰਿਹਾ ਹੋਵੇ ਉਹ ਖੁਸ਼ੀ ਤਾਂ ਨਹੀਂ ਨਾ ਹੁੰਦੀ ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਇੱਕ ਪੌੜੀ ਉਚਾਰੀ ਏ ਉਹ ਕਿਹੜੀ ਪੌੜੀ ਏ ਤੁਸੀਂ ਵੀ ਸਾਰੇ ਰੋਜ਼ ਪੜ੍ਹਦੇ ਹੋ

hark kehndene khushi nu te sok kehndene ode bare aap ji nu pata hai sok kehndene dukh nu aap ji ne eh panktiyan uchariyan ne ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਸਾਈਂ ਜੀ ਕੋਈ ਸਮਾਂ ਆਵੇਗਾ ਇਹਨਾਂ ਪੰਕਤੀਆਂ ਦਾ ਜਵਾਬ ਤੁਹਾਨੂੰ ਦੇਵਾਂਗੇ ਤਾਂ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਤ ਸੰਗਤ ਸਮਾਧੀ ਲਾ ਕੇ ਬੈਠੇ ਨੇ ਤਵੀ ਤੇ ਚਾਰੇ ਪਾਸਿਓਂ ਅੱਗ ਨੇ ਵੀ ਆਪਣੀ ਤਪਸ਼ ਦਾ ਜ਼ੋਰ ਪਾਇਆ ਤੇ ਹਜ਼ੂਰ ਕਹਿੰਦੇ ਨੇ ਜਦੋਂ ਮੈਂ ਹਰਿਮੰਦਰ ਸਾਹਿਬ ਤਖ਼ਤ ਤੇ ਬੈਠਦਾ ਸੀ ਤੇ ਅੱਜ ਮੈਂ ਤਵੀ ਤੇ ਬੈਠਾਂ ਕਹਿੰਦੇ ਨੇ ਮੇਰੇ ਚਿਹਰੇ ਵਿੱਚ ਕੋਈ ਫਰਕ ਤਾਂ ਨਹੀਂ ਆਇਆ ਉਦੋਂ ਤੋਂ ਅੱਜ ਦਾ

ਜ਼ਹਿਰ ਤੇ ਅੰਮ੍ਰਿਤ ਨੂੰ ਇੱਕ ਸਮਝਣ ਵਾਲਾ ਸਾਧ ਸੰਗਤ ਇਹ ਵੀ ਇੱਕ ਅਵਸਥਾ ਹੈ। ਮੀਰਾਂ ਦਾ ਮਨ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਹੋਇਆ। ਕਹਿੰਦਣ ਕਿ ਇਹਦੀ ਭਗਤੀ ਲੋਕਾਂ ਨੂੰ ਚੰਗੀ ਨਾ ਲੱਗੀ, ਇਹਦੇ ਘਰਦਿਆਂ ਨੂੰ ਵੀ ਚੰਗੀ ਨਾ ਲੱਗੀ। ਉਹਨਾਂ ਨੇ ਇੱਕ ਜ਼ਹਿਰ ਦਾ ਪਿਆਲਾ ਤਿਆਰ ਕੀਤਾ ਤੇ ਨਾਲ ਇਹ ਗੱਲ ਕਹਿ ਦਿੱਤੀ ਕਿ ਪਰਮਾਤਮਾ ਨੇ ਤੇਰੇ ਲਈ ਅੰਮ੍ਰਿਤ ਦਾ ਪਿਆਲਾ ਭੇਜਿਆ, ਤੂੰ ਇਹ ਪੀ ਲੈ ਤੇ ਜਿਸ ਨੂੰ ਇਹ ਪਤਾ ਲੱਗ ਜਾਏ ਕਿ ਮੈਂ ਅੰਮ੍ਰਿਤ ਪੀਣਾ ਹੈ, ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੀਓ। ਜੇ ਪਤਾ ਲੱਗ ਜਾਏ ਕਿ ਅੰਮ੍ਰਿਤ ਮੈਂ ਪੀਣਾ ਹੈ ਤੇ ਅੰਮ੍ਰਿਤ ਪੀ ਕੇ ਤੇ ਅਮਰ ਹੋ ਜਾਂਦਾ ਹੈ। ਕਹਿੰਦਣ ਕਿ ਮੀਰਾਂ ਨੇ ਅੰਮ੍ਰਿਤ ਦੇ ਪਿਆਲੇ ਨੂੰ ਹੱਸ ਕੇ ਆਪਣੇ ਹੱਥਾਂ ਤੇ ਲਿਆ। ਹੈ ਤਾਂ ਜ਼ਹਿਰ ਦਾ ਪਿਆਲਾ ਸੀ ਪਰ ਜਿਹੜਾ ਜ਼ਹਿਰ ਸਮਝੇ ਹੀ ਨਾ। ਤੇ ਸਾਧ ਸੰਗਤ ਇੱਥੇ ਇੱਕ ਭੇਦ ਹੈ ਇੱਕ ਗੱਲ ਦਾ, ਇਹ ਪਿਆਲਾ ਤਾਂ ਜ਼ਹਿਰ ਦਾ ਸੀ ਪਰ ਜਦੋਂ ਨਾਮ ਜਪਣ ਵਾਲਿਆਂ ਦੇ ਹੱਥਾਂ ਤੇ ਗਿਆ ਇਹ ਜ਼ਹਿਰ ਨਾ ਰਹੀ, ਇਹ ਅੰਮ੍ਰਿਤ ਬਣ ਗਈ। ਪੀਆ ਜਬ ਜ਼ਹਿਰ ਕਾ ਪਿਆਲਾ ਤੋ ਅੰਮ੍ਰਿਤ ਕਾ ਮਜ਼ਾ ਪਾਇਆ, ਛੂਆ ਜਬ ਨਾਗ ਕੇ ਫਨ ਕੋ ਮਦਨ ਮੋਹਨ ਨਜ਼ਰ ਆਇਆ। ਇਹ ਬੰਦਗੀ ਵਾਲਿਆਂ ਦੀ ਦਾਸਤਾਨ ਹੈ, ਇਹ ਬੰਦਗੀ ਕਰਨ ਵਾਲਿਆਂ ਦੀ ਕਹਾਣੀ ਹੈ। ਅਜੇ ਹਜ਼ੂਰ ਤਵੀ ਤੇ ਬੈਠੇ ਨੇ ਤੇ ਕਹਿੰਦੇ ਨੇ ਸਾਈਂ ਮੀਆਂ ਮੀਰ ਜੀ, ਅੱਜ ਤੁਹਾਡੇ ਕੁਝ ਸਵਾਲਾਂ ਦਾ ਜਵਾਬ ਦੇ ਰਿਹਾ। ਤੁਸੀਂ ਕਿਹਾ ਸੀ ਇਹ ਕਿਵੇਂ ਹੋ ਸਕਦਾ, ਖੁਸ਼ੀ ਤੇ ਗਮੀ ਨੂੰ ਕੋਈ ਇੱਕੋ ਜਿਹਾ ਸਮਝੇ। ਅੱਜ ਤੁਸੀਂ ਦੇਖ ਲਓ ਮੇਰੇ ਚਿਹਰੇ ਤੇ ਆਨੰਦ ਦਾ ਖੇੜਾ ਟਪਕਦਾ ਹੈ। ਤੁਸੀਂ ਸਵਾਲ ਕੀਤਾ ਸੀ ਇਹ ਕਿਵੇਂ ਹੋ ਸਕਦਾ ਹੈ, ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਦੇ ਅੱਗੇ ਕੀਤਾ। ਕੋਈ ਐਸਾ ਭਗਤ ਹੈ ਜਿਹੜਾ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਕਰਕੇ ਸਮਝੇ? ਭਗਵਾਨ ਕਹਿਣ ਲੱਗੇ ਨਾਮਦੇਵ, ਹਾਂ ਐਸੇ ਭਗਤ ਵੀ ਨੇ ਜਿਨ੍ਹਾਂ ਭਗਤਾਂ ਨੇ ਸੋਨੇ ਤੇ ਮਿੱਟੀ ਨੂੰ ਇੱਕ ਜਾਣਿਆ ਹੈ। ਸਤਸੰਗਤ ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਸਮਝੇ ਉਸ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਆ ਪੜ੍ਹਦੇ ਹੋ ਨਾ ਤੁਸੀਂ,

ਕਵਲ ਰਹਿੰਦਾ ਪਰ ਜਿਉਂ ਜਿਉਂ ਪਾਣੀ ਵੱਧਦਾ ਜਾਏਗਾ ਕਵਲ ਫੁੱਲ ਵੀ ਵੱਧਦਾ ਜਾਏਗਾ। ਮੈਂ ਅਰਜ਼ ਕਰ ਰਿਹਾ ਸੀ ਕਿ ਮਿੱਟੀ ਤੇ ਸੋਨੇ ਨੂੰ ਇੱਕ ਸਮਝਣ ਵਾਲਾ ਭਗਤ ਨਾਮਦੇਵ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਕੀ ਮੈਨੂੰ ਵਿਖਾ ਸਕਦੇ ਹੋ ਜਿਸ ਨੇ ਮਿੱਟੀ ਤੇ ਸੋਨੇ ਨੂੰ ਇੱਕ ਸਮਝਿਆ ਹੋਵੇ। ਸਤਸੰਗ ਦੋ ਇਸਤਰੀ ਪੁਰਸ਼ ਸਨ ਪਰ ਭਗਤੀ ਵਿੱਚ ਹਰ ਵੇਲੇ ਲੀਨ ਰਹਿੰਦੇ ਸਨ। ਸੁਖ ਨੂੰ ਵੀ ਉਸਦੀ ਦਾਤ ਸਮਝਦੇ ਸਨ ਤੇ ਦੁੱਖ ਨੂੰ ਵੀ ਉਸਦੀ ਹੀ ਦਾਤ ਸਮਝਦੇ ਸਨ। ਜੰਗਲ ਵਿੱਚ ਲੱਕੜਾਂ ਤੋੜਨ ਜਾਂਦੇ ਨੇ, ਅਧੀਆਂ ਲੱਕੜਾਂ ਬਾਜ਼ਾਰ ਵਿੱਚ ਵੇਚਦੇ ਨੇ, ਅਧੀਆਂ ਲੱਕੜਾਂ ਨਾਲ ਆਪਣੀ ਰਸੋਈ ਦਾ ਕਾਰੋਬਾਰ ਕਰਦੇ ਨੇ। ਅੱਜ ਇੱਕ ਸਮਾਂ ਐਸਾ ਆਇਆ ਅਕਾਲ ਪੁਰਖ ਨੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਿਹੜੇ ਪਾਸੋਂ ਉਹਨਾਂ ਨੇ ਆਉਣਾ ਸੀ। ਤੇ ਭਗਤ ਨਾਮਦੇਵ ਜੀ ਨੂੰ ਲੈ ਕੇ ਆਪ ਇਸ ਜੰਗਲ ਦੇ ਕੁਝ ਦਰਖਤਾਂ ਦੇ ਪਿੱਛੇ ਖੜੇ ਹੋ ਗਏ ਤੇ ਕੀ ਦੇਖਦੇ ਨੇ, ਪਿੱਛੇ ਪਿੱਛੇ ਇਸਤਰੀ ਹੈ, ਅੱਗੇ ਅੱਗੇ ਪੁਰਸ਼ ਹੈ। ਇਹਨਾਂ ਦਾ ਨਾਮ ਹੈ ਰੰਗ।

ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਗਾਉਂਦੇ ਜਦੋਂ ਇਨ੍ਹਾਂ ਮੋਹਰਾਂ ਦੇ ਕੋਲ ਆਏ ਤੇ ਸਾਧ ਸੰਗਤ ਜਿਹੜਾ ਪੁਰਸ਼ ਸੀ ਨਾ ਉਹਨੇ ਲੱਕੜਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਬੁੱਕ ਭਰ ਭਰ ਕੇ ਮਿੱਟੀ ਦੇ ਮੋਹਰਾਂ ਤੇ ਪਾ ਰਿਹਾ। ਇਸਤਰੀ ਨੇ ਪਿੱਛੋਂ ਦੇਖਿਆ ਤੇ ਕਹਿਣ ਲੱਗੀ ਇਹ ਕੀ ਕਰ ਰਹੇ ਹੋ? ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਨਹੀਂ ਮੈਨੂੰ ਦੱਸੋ ਕਿ ਲੱਕੜਾਂ ਦਾ ਭਾਰ ਜ਼ਿਆਦਾ ਹੈ, ਸ਼ਾਇਦ ਤੁਸੀਂ ਥਕੇਵਾਂ ਮਹਿਸੂਸ ਕਰ ਰਹੇ ਹੋ ਤਾਂ ਲੱਕੜਾਂ ਤੁਸੀਂ ਥੱਲੇ ਰੱਖ ਦਿੱਤੀਆਂ ਨੇ। ਫਿਰ ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਇਸਤਰੀ ਕੁਝ ਦੱਸਣਾ ਪਵੇਗਾ। ਕਹਿਣ ਲੱਗਾ ਇਹ ਕੁਝ ਮੋਹਰਾਂ ਪਈਆਂ ਸਨ ਸੋਨੇ ਦੀਆਂ, ਹੈ ਤਾਂ ਮਿੱਟੀ, ਇਨ੍ਹਾਂ ਇਸ ਮਿੱਟੀ ਦੇ ਉੱਪਰ ਮੈਂ ਮਿੱਟੀ ਪਾ ਰਿਹਾ। ਤੇ ਕਹਿਣ ਲੱਗੀ ਕਾਹਦੇ ਵਾਸਤੇ? ਕਹਿਣ ਲੱਗਾ ਮੈਂ ਸੋਚਿਆ ਕਿ ਇਸਤਰੀ ਦਾ ਮਨ ਗਹਿਣੇ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ, ਮੈਂ ਸੋਚਿਆ ਜੇ ਕਿਤੇ ਤੇਰੀ ਨਜ਼ਰ ਵਿੱਚ ਇਹ ਮੋਹਰਾਂ ਪੈ ਗਈਆਂ ਤੇ ਤੇਰਾ ਮਨ ਪਰਮਾਤਮਾ ਨਾਲੋਂ ਟੁੱਟ ਕੇ ਇਹਨਾਂ ਮੋਹਰਾਂ ਵਿੱਚ ਆ ਜਾਏਗਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇੰਨਾ ਬਚਨ ਆਖਿਆ ਤਾਂ ਇਹ ਇਸਤਰੀ ਕਹਿਣ ਲੱਗੀ ਤੁਸੀਂ ਇਹਨਾਂ ਮੋਹਰਾਂ ਨੂੰ ਕੀ ਸਮਝਦੇ ਹੋ? ਕਹਿਣ ਲੱਗਾ ਮਿੱਟੀ। ਤੇ ਕਹਿਣ ਲੱਗੇ ਇਹ ਜਿਹੜੀ ਧਰਤੀ ਤੂੰ ਚੁੱਕ ਚੁੱਕ ਕੇ ਬੁੱਕ ਭਰ ਭਰ ਕੇ ਮੋਹਰਾਂ ਤੇ ਪਾ ਰਹੇ ਹੋ ਉਹ ਕੀ ਹੈ? ਕਹਿਣ ਲੱਗੀ ਉਹ ਵੀ ਮਿੱਟੀ। ਬੜਾ ਸੁੰਦਰ ਜਵਾਬ ਦਿੱਤਾ ਇਸ ਇਸਤਰੀ ਨੇ। ਧਨ ਨੇ ਉਹ ਇਸਤਰੀਆਂ ਜਿਨ੍ਹਾਂ ਦੀ ਇੰਨੀ ਉੱਚੀ ਅਵਸਥਾ ਹੈ। ਕਹਿਣ ਲੱਗੀ ਜੇ ਮਿੱਟੀ ਵਿੱਚ ਤੇ ਸੋਨੇ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਕਹਿੰਦੇ ਨੇ ਇੱਕ ਤਿਲ ਮਾਤਰ ਦਾ ਵੀ ਜੇ ਫਰਕ ਨਹੀਂ, ਜੇ ਸੋਨੇ ਵਿੱਚ ਤੇ ਮਿੱਟੀ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਤੇ ਕਹਿਣ ਲੱਗੀ ਫਿਰ ਫਾਇਦਾ ਕੀ ਹੈ ਸਵਾਮੀ ਜੀ ਮਿੱਟੀ ਤੇ ਮਿੱਟੀ ਪਾਈ ਦਾ? ਫਿਰ ਮਿੱਟੀ ਦੇ ਉੱਪਰ ਮਿੱਟੀ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ। ਇਸ ਨੇ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਮਨਾਇਆ ਕਿ ਮੇਰੇ ਨਾਲੋਂ ਵੀ ਮੇਰੀ ਇਸਤਰੀ ਦੀ ਅਵਸਥਾ ਉੱਚੀ ਹੈ। ਭਗਤ ਨਾਮਦੇਵ ਜੀ ਨੇ ਇਹਨਾਂ ਦੋਵਾਂ ਭਗਤਾਂ ਨੂੰ ਨਮਸਕਾਰ ਕੀਤੀ ਤਾਂ ਹਜ਼ੂਰ ਤਵੀ ਤੇ ਬੈਠ ਕੇ ਜਵਾਬ ਦੇ ਰਹੇ

ਇੱਕ ਅੱਖਰ ਦਾ ਨਿਖੇੜਾ ਕਰਨਾ। ਕਈ ਗੁਰਸਿੱਖ ਇੱਥੇ ਅਪਮਾਨ ਪੜ ਜਾਂਦੇ ਨੇ, ਲੇਕਿਨ ਹੈ ਇੱਥੇ ਅਪਮਾਨ। ਅਪਮਾਨ ਕਹਿੰਦੇ ਨੇ ਹੰਕਾਰੀ ਨੂੰ, ਅਪਮਾਨ ਕਹਿੰਦੇ ਨੇ ਬੇਇੱਜ਼ਤੀ ਨੂੰ। ਕਹਿੰਦੇ ਕਿ ਫਲਾਣੇ ਨੇ ਫਲਾਣੇ ਬੰਦੇ ਦਾ ਬੜਾ ਅਪਮਾਨ ਕੀਤਾ, ਤੇ ਜੇ ਕਿਸੇ ਦਾ ਮਾਨ ਹੋ ਜਾਏ, ਕਿਸੇ ਨੂੰ ਫੁੱਲਾਂ ਦਾ ਹਾਰ ਪਹਿਨਾ ਦਿੱਤਾ ਜਾਏ, ਕਿਸੇ ਨੂੰ ਸਿਰ ਪਾਉ ਦੇ ਦਿੱਤਾ ਜਾਏ, ਬੜਾ ਖੁਸ਼ ਹੋ ਜਾਂਦਾ। ਤੇ ਜੇ ਕਿਸੇ ਦਾ ਕਿਸੇ ਔਗਣ ਕਰਕੇ ਅਪਮਾਨ ਹੋ ਜਾਏ, ਚਾਰ ਬੰਦੇ ਉਹਦਾ ਅਪਮਾਨ ਕਰ ਦੇਣ, ਤਾਂ ਐਸੇ ਮਨੁੱਖ ਨੂੰ ਸਿਰ ਛੁਪਾਉਣ ਦੀ ਕੋਈ ਥਾਂ ਨਹੀਂ ਮਿਲਦੀ।

ਸੱਚੇ ਪਾਤਸ਼ਾਹ ਇਸ ਲਾਹੌਰ ਦੀ ਹਵੇਲੀ ਵਿੱਚ ਇਹਨਾਂ ਦੁਸ਼ਟਾਂ ਨੇ ਰਸਤਾ ਬਲਾਕ ਕੀਤਾ ਹੋਇਆ, ਪਹਿਰੇ ਲਾਏ ਹੋਏ ਨੇ ਇਸ ਹਵੇਲੀ ਦੇ ਜਿਤਨੇ ਗੇਟ ਨੇ ਉਹ ਸਾਰੇ ਬੰਦ ਨੇ। ਇਸ ਹਵੇਲੀ ਦੇ ਬਾਹਰ ਸੰਗਤਾਂ ਉਡੀਕ ਕਰਦੀਆਂ ਨੇ ਆਪ ਜੀ ਦੀਆਂ, ਪਰ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਆਪ ਜੀ ਦੇ ਪਾਵਨ ਸਰੀਰ ਤੇ ਕੀ ਬੀਤ ਰਹੀ ਹੈ। ਇਸ ਵੇਲੇ ਇਸ ਹਵੇਲੀ ਦੇ ਵਿੱਚ ਆਪ ਇਕੱਲੇ ਹੋ। ਹਜ਼ੂਰ ਕਹਿੰਦੇ ਨੇ

ਅਸੀਂ ਤਾਂ ਇੱਥੇ ਬੈਠੇ ਨਹੀਂ ਪੜ ਸਕਦੇ, ਸਾਡੇ ਥੱਲੇ ਕਲੀਨ ਵਿਛੇ ਹੋਏ ਨੇ, ਸਾਨੂੰ ਇੱਥੇ ਬਹਿ ਕੇ ਪੜਨਾ ਬੜਾ ਔਖਾ ਹੈ, ਤੇ ਪੜਨ ਵਾਲਿਆਂ ਨੇ ਤਵੀ ਤੇ ਬਹਿ ਕੇ ਪੜ ਲਿਆ। ਆਓ ਇੱਕ ਵਾਰੀ ਇਸ ਧੁਨੀ ਵਿੱਚ ਪੜ ਲਈਏ।

ਇਹ ਜਿਤਨੇ ਜ਼ੁਲਮ ਆਪ ਜੀ ਦੇ ਸਰੀਰ ਤੇ ਹੋ ਰਹੇ ਨੇ, ਇਹ ਇਤਨੇ ਅਸਹਿ ਤੇ ਅਕਹਿ ਇੱਕ ਜ਼ੁਲਮ ਨੇ। ਆਪ ਜੀ ਦੀ ਤਾਂ ਸ਼ਹੀਦੀ ਹੋ ਜਾਏਗੀ, ਇਹ ਜ਼ੁਲਮ ਆਪ ਜੀ ਨੂੰ ਮਾਰ ਦੇਣਗੇ। ਤਾਂ ਹਜ਼ੂਰ ਕਹਿੰਦੇ ਨੇ

ਕੋਈ ਨਹੀਂ ਕਿਸੇ ਨੂੰ ਮਾਰ ਸਕਦਾ। ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ। ਜਦੋਂ ਤੱਤੀ ਤਵੀ ਦੀ ਸਮਾਧੀ ਹਜ਼ੂਰ ਦੀ ਖੁੱਲੀ, ਸਾਰਾ ਸਰੀਰ ਹਜ਼ੂਰ ਦਾ ਛਾਲੇ ਛਾਲੇ ਹੋ ਗਿਆ। ਚੰਦੂ ਕਹਿਣ ਲੱਗਾ, ਅਜੇ ਵੀ ਮੇਰੀ ਬੱਚੀ ਦਾ ਰਿਸ਼ਤਾ ਮਨਜ਼ੂਰ ਕਰ ਲਓ। ਹਜ਼ੂਰ ਕਹਿੰਦੇ ਨੇ, ਮੇਰੀ ਗੱਲ ਉਹੀ ਹੈ, ਤੇਰਾ ਸਵਾਲ ਵੀ ਉਹੀ ਹੈ, ਮੇਰਾ ਜਵਾਬ ਵੀ ਉਹੀ ਹੈ। ਤਾਂ ਕਹਿਣ ਲੱਗਾ, ਔ ਸਾਹਮਣੇ ਦੇਖ ਰਹੇ ਹੋ, ਪਾਣੀ ਦੀ ਦੇਗ ਚੋਂ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਹੈ, ਪਾਣੀ ਉਬਾਲੇ ਖਾ ਰਿਹਾ। ਇਸ ਦੇਗ ਵਿੱਚ ਤੁਹਾਨੂੰ ਚੁੱਕ ਕੇ ਬਿਠਾ ਦਿੱਤਾ ਜਾਏਗਾ। ਹਜ਼ੂਰ ਕਹਿੰਦੇ, ਚੰਦੂ ਸਮਾਧੀ ਲਾਣੀ ਹੈ, ਅਸੀਂ ਤਾਂ ਸਮਾਧੀ ਲਾਣੀ ਹੈ, ਭਾਵੇਂ ਤਵੀ ਤੇ ਲਾ ਲਈਏ, ਭਾਵੇਂ ਉਬਲਦੀ ਦੇਗ ਵਿੱਚ ਲਾ ਲਈਏ। ਤਾਂ ਸਤ ਸੰਗਤ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਉੱਠ ਕੇ ਜਾ ਕੇ ਦੇਗ ਵਿੱਚ ਸਮਾਧੀ ਲਾ ਲਈ। ਇਹ ਪਾਣੀ ਇੰਨਾ ਉਬਲ ਰਿਹਾ ਸੀ, ਸਖਤ ਤੋਂ ਸਖਤ ਵੀ ਕੋਈ ਚੀਜ਼ ਇਸ ਪਾਣੀ ਚ ਪੈ ਜਾਏ, ਇਹ ਪਾਣੀ ਉਬਾਲ ਕੇ ਰੱਖ ਦਿੰਦਾ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ,

ਆਪ ਜੀ ਨੇ ਕਈ ਵਾਰ ਪੜ੍ਹਿਆ ਹੋਏਗਾ। ਸਾਰੀਆਂ ਹੀ ਪੰਕਤੀਆਂ ਇੱਕ ਇੱਕ ਅੱਖਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਤੇ

0: ਫਰੀਦ ਸਾਹਿਬ, ਗੁਰੂ ਨਾਨਕ ਸਾਹਿਬ ਵੀ ਪਾਕ ਪਟਨ ਗੁਰੂ ਨਾਨਕ ਸਾਹਿਬ ਨੂੰ ਫਰੀਦ ਸਾਹਿਬ ਮਿਲੇ, ਆਪੋ ਚ ਨੀ ਗੱਲਾਂ ਹੋਈਆਂ ਤੇ ਤਾਦੀ ਤੇ ਕਲਾਮ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਚ ਆਏ। ਜਦੋਂ ਮੁਰਸ਼ਦ ਧਾਰਨ ਵਾਸਤੇ ਮੁਰਸ਼ਦ ਨੇ ਕਿਹਾ, ਅੱਛਾ ਤੂੰ ਆ ਗਿਆ, ਬੜੇ ਪਿਆਰ ਨਾਲ ਸੇਵਾ ਕੀਤੀ ਔਰ ਸੇਵਾ ਇੱਕੋ ਹੀ ਲੱਗੀ ਕਿ ਤੂੰ ਇਸ਼ਨਾਨ ਹੀ ਕਰਾਉਣਾ, ਲੱਕੜਾਂ ਸਵੇਰੇ ਬਾਲਣੀਆਂ, ਅੱਗ ਬਾਲ ਕੇ ਮੁਰਸ਼ਦ ਨੂੰ ਇਸ਼ਨਾਨ ਕਰਾਉਣਾ, ਉਹਨਾਂ ਫਿਰ ਹੁਜਰੇ ਚ ਜਾਣਾ ਇਬਾਦਤ ਵਾਸਤੇ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ 12 ਸਾਲ ਲਾਏ ਵਿਆਸਾ ਤੋਂ ਜਲ ਲਿਆਂਦਾ, ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਇਆ, ਗੁਰੂ 36 ਸਾਲ ਦਾ ਔਰ ਚੇਲਾ 62 ਸਾਲ ਦਾ, ਸਿਰਫ ਇੱਕ ਗੁਰੂ ਧਾਰਨ ਵਾਸਤੇ ਇੰਨੀ ਸੇਵਾ। ਜੇ ਡਿੱਗ ਵੀ ਪਏ ਖੱਡੀ ਵਿਚ, ਜਲਾਈ ਨੇ ਕਿਹਾ, ਜਲਾਈ ਨੇ ਪੁੱਛਿਆ ਇਹ ਕੌਣ ਹੈ, ਜਲਾਈ ਕਹਿਣ ਲੱਗੀ ਅਮਰੂ ਨੂੰ ਥਾਵਾ, ਜਿਹਨੂੰ ਕਿਤੇ ਥਾਂ ਹੀ ਨਹੀਂ। ਪਰ ਗੁਰੂ ਅਮਰਦਾਸ ਜੀ ਕਹਿਣ ਲੱਗੇ, ਮੈਂ ਤੇ ਮੁਰਸ਼ਦ ਵਾਲਾ ਤੇ ਥਾਂ ਵਾਲਾ ਕਮਲੀਏ, ਤੇਰਾ ਹੀ ਕੋਈ ਨਹੀਂ। ਮੈਂ ਬੇਨਤੀ ਕਰਾਂ, 12 ਸਾਲ ਦੀ ਭਗਤੀ ਬਹੁਤ ਹੈ, ਪਰ ਮਾਂ ਨੇ ਕਿੰਨੇ ਸਾਲ ਲਵਾਏ ਪੱਕਿਆ ਕਰਨ ਵਾਸਤੇ। ਸਟੂਡੈਂਟ ਇੱਕ ਸਬਕ ਨੂੰ ਰੋਜ਼ਾਨਾ ਰਿਪੀਟ ਕਰਦਾ ਪਰ ਮਾਸਟਰ ਕਹਿੰਦਾ ਫੇਰ ਪੜ੍ਹ, ਹੈਰਾਨ ਹੁੰਦਾ ਕਿਉਂ ਪੜ੍ਹਾਉਂਦਾ। ਮਾਸਟਰ ਦਾ ਮਤਲਬ ਹੁੰਦਾ ਜਦੋਂ ਕਿਤੇ ਪਰਚਾ ਦੇਵੇ, ਇਮਤਿਹਾਨ ਹੋਏ, ਫਸਟ ਆਵੇ। ਅੱਜ ਫਰੀਦ ਸਾਹਿਬ ਜੀ ਦਾ ਅਖੀਰਲਾ ਸਮਾਂ ਸੀ, ਇਹਨਾਂ 12 ਸਾਲ ਹੋਰ ਲਾਏ। ਅੱਜ ਮੁਰਸ਼ਦ ਨੇ ਵੀ ਐਸੀ ਕਲਾ ਵਰਤਾਈ ਕਿ ਮੀਂਹ ਤੇ ਛੱਖਣ ਤੇ ਲੱਕੜਾਂ ਵੀ ਭਿੱਜ ਗਈਆਂ ਔਰ ਡੱਬੀ ਵੀ ਕੋਈ ਨਹੀਂ। ਤੇ ਫਰੀਦ ਚਾਤ ਮਾਰੀ, ਵਿੰਡੋ ਖੋਲ ਕੇ, ਬਾਰੀ ਖੋਲ ਕੇ, ਗਲੀਆਂ ਵਿਚ ਚਿੱਕੜ ਹੈ ਤੇ ਮੀਂਹ ਵਰ ਰਿਹਾ, ਕਹਿੰਦਾ ਇੱਕੋ ਹੀ ਕਮਲੀ ਹੈ ਭੇਜੇਗੀ। ਫਰੀਦ ਕੀ ਕਹਿੰਦਾ?
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦੇਵ ਗੰਧਾਰੀ ਸਿਰਲੇਖ ਹੇਠ ਦੇਵ ਗੰਧਾਰੀ ਅਤੇ ਦੇਵ ਗੰਧਾਰ 2 ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ਰਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ 13 ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ।

ਸ਼ੁਭ ਕਰਮਨ ਤੇ ਕਬਹੁ ਨਾ ਡਰੋ। ਭਲਾ ਕਰਮ ਕਿਹੜਾ ਹੈ? ਨਾ ਡਰੋ ਅਰਸਿਓ ਜਬ ਜਾਇ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਪ ਕੀ ਔਧ ਨਿਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਸ਼ੁਭ ਕਰਮ ਇੱਕ ਦਫਾ ਦਾ ਜ਼ਿਕਰ ਹੈ। ਅਨੰਦਪੁਰ ਸਾਹਿਬ ਵਿੱਚ ਦੀਵਾਨ ਸਜਿਆ ਹੋਇਆ, ਸਾਹਿਬ ਸੱਚੇ ਪਾਤਸ਼ਾਹ ਸੁਸ਼ੋਭਿਤ ਹਨ, ਸੰਗਤਾਂ ਵਿੱਚ ਰੱਬੀ ਕੀਰਤਨ ਹੋ ਰਿਹਾ ਹੈ, ਸੰਗਤਾਂ ਆਨੰਦ ਮਾਣ ਰਹੀਆਂ ਹਨ। ਇੱਕ ਮਾਤਾ ਜੋ ਸੰਗਤਾਂ ਦੇ ਵਿੱਚ ਰੋਜ਼ ਆਉਣ ਵਾਲੀ ਹੈ, ਪਰ ਅੱਜ ਆਈ ਪਿੱਛੇ ਬੈਠ ਗਈ, ਪਰ ਰੋ ਰਹੀ, ਰੋਣ ਦੀ ਆਵਾਜ਼ ਆ ਰਹੀ ਉਸਦੀ। ਦੀਵਾਨ ਦੀ ਸਮਾਪਤੀ ਹੋਈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਕਟ ਬੈਠੇ ਸਿੰਘ ਨੂੰ ਕਹਿਣ ਲੱਗੇ, ਜਾਓ ਉਹ ਮਾਤਾ ਨੂੰ ਪੁੱਛੋ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੋਂ ਖੁਸ਼ੀਆਂ ਮਿਲਦੀਆਂ ਨੇ, ਪੁੱਛ ਕੇ ਆਓ ਜਾਂ ਬੁਲਾ ਕੇ ਲੈ ਕੇ ਆਓ, ਰੋਜ਼ ਆਉਣ ਵਾਲੇ ਨੇ ਤੇ ਰੋਜ਼ ਨਜ਼ਦੀਕ ਆ ਕੇ ਮੱਥਾ ਟੇਕ ਕੇ ਬੈਠਦੇ ਨੇ, ਅੱਜ ਪਿੱਛੇ ਬੈਠ ਰਹੇ ਨੇ ਤੇ ਰੋ ਰਹੇ ਨੇ। ਬੁਲਾਇਆ, ਸਤਿਕਾਰਯੋਗ ਮਾਤਾ ਜੀ ਆਏ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਕੀ ਗੱਲ ਹੈ, ਰੋ ਕਿਉਂ ਰਹੇ ਹੋ? ਇਹ ਗੁਰੂ ਨਾਨਕ ਦਾ ਘਰ ਬਖਸ਼ਾਂ ਦਾ ਘਰ ਹੈ, ਇੱਥੋਂ ਹਰ ਇੱਛਾ ਪੂਰਨ ਹੁੰਦੀ ਹੈ, ਕੀ ਗੱਲ ਹੈ? ਇਹ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਮੇਰਾ ਪੁੱਤਰ ਬਿਮਾਰ ਹੈ, ਕਈ ਦਿਨ ਹੋ ਗਿਆ ਉਸਨੂੰ ਬੁਖਾਰ ਹੈ, ਬੁਖਾਰ ਉਤਰ ਰਿਹਾ ਨਹੀਂ, ਉਤਰ ਨਹੀਂ ਰਿਹਾ, ਕਮਜ਼ੋਰੀ ਇਤਨੀ ਹੋ ਗਈ ਹੈ, ਚੱਲ ਫਿਰ ਨਹੀਂ ਸਕਦਾ, ਤੁਰ ਵੀ ਨਹੀਂ ਸਕਦਾ, ਮੰਜੀ ਤੋਂ ਨਹੀਂ ਉੱਠ ਰਿਹਾ। ਅੱਛਾ, ਗੁਰੂ ਨਾਨਕ ਦੇ ਘਰ ਆ ਗਈ ਹੈ, ਗੁਰੂ ਨਾਨਕ ਮਿਹਰ ਕਰਨਗੇ, ਰਾਜ਼ੀ ਹੋ ਜਾਏਗਾ, ਠੀਕ ਹੋ ਜਾਏਗਾ। ਤੇ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਰੋਣਾ ਇਸ ਗੱਲ ਦਾ ਨਹੀਂ ਕਿ ਉਸ ਨੂੰ ਬੁਖਾਰ ਹੈ, ਧਿਆਨ ਦੇਣਾ, ਮੇਰੇ ਪਤੀ ਜੰਗ ਵਿੱਚ ਸ਼ਹੀਦ ਹੋ ਗਏ, ਮੈਂ ਰੋਈ ਨਹੀਂ, ਮੇਰਾ ਵੱਡਾ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਉਸ ਤੋਂ ਛੋਟਾ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਰੋਣਾ ਨਹੀਂ ਆਇਆ, ਮੇਰੀ ਅੱਖਾਂ ਵਿੱਚ ਹੰਝੂ ਨਹੀਂ ਆਏ, ਇਹ ਤੀਸਰਾ ਪੁੱਤਰ ਬੁਖਾਰ ਹੈ, ਕਮਜ਼ੋਰੀ ਆ ਗਈ ਹੈ, ਕਈ ਦਿਨਾਂ ਤੋਂ ਬੁਖਾਰ ਹੈ, ਸੋਚਿਆ ਸੀ ਹਟ ਜਾਏਗਾ, ਪਰ ਇਤਨੀ ਕਮਜ਼ੋਰੀ, ਬਹੁਤ ਕਮਜ਼ੋਰੀ ਹੋ ਗਈ ਹੈ, ਤੇ ਮੈਂ ਸੋਚਦੀ ਹਾਂ ਉਹ ਗੁਰੂ ਵਾਲਾ ਨਹੀਂ ਬਣਿਆ, ਕਿਤੇ ਇਸੇ ਤਰ੍ਹਾਂ ਇਸ ਸੰਸਾਰ ਤੋਂ ਨਾ ਚਲੇ ਜਾਏ, ਅੰਮ੍ਰਿਤ ਨਹੀਂ ਛਕਿਆ ਉਸਨੇ, ਪਿਆਰ ਨਾਖੂ ਸਤਨਾਮ ਸ੍ਰੀ ਵਾਹਿ, ਧੰਨ ਹੈ ਉਹ ਮਾਂ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਭਲਾ ਕਰਮ ਸੋਚ ਰਹੀ ਹੈ, ਭਲਾ ਸੋਚ ਰਹੀ ਹੈ, ਚੰਗੀ ਸੋਚ ਹੈ ਉਸਦੀ, ਉਹ ਕਹਿੰਦੀ ਹੈ ਗੁਰੂ ਵਾਲਾ ਬਣਨ ਤੋਂ ਬਿਨਾਂ ਹੀ ਨਾ ਇਸ ਸੰਸਾਰ ਤੋਂ ਕੂਚ ਕਰ ਜਾਏ, ਬੁਖਾਰ ਦੀ ਇਸ ਕਰਕੇ ਚਿੰਤਾ ਹੈ। ਤੋ ਸਾਧ ਸੰਗਤ ਜੀ, ਗੁਰੂ ਨੇ ਅਸੀਸਾਂ ਦਿੱਤੀਆਂ, ਤਸੱਲੀ ਦਿੱਤੀ, ਇਹ ਮਾਤਾ ਕਰ ਗਈ ਤੇ ਪੁੱਤਰ ਉੱਠ ਕੇ ਬੈਠਾ ਸੀ। ਮਾਤਾ ਜੀ ਕਿੱਧਰ ਚਲੇ ਗਏ ਸੀ? ਇੱਥੇ ਗੁਰੂ ਸਾਹਿਬ ਆਏ ਸਨ, ਮੈਨੂੰ ਆਪ ਜਲ ਛਕਾ ਕੇ ਗਏ ਹਨ, ਮੈਂ ਉਦੋਂ ਦਾ ਠੀਕ ਹਾਂ। ਉਸ ਤੋਂ ਥੋੜੇ ਦਿਨਾਂ ਬਾਅਦ ਹੀ ਇਸ ਮਾਤਾ ਨੇ ਇਸ ਬੱਚੇ ਨੂੰ ਗੁਰੂ ਸਾਹਿਬ ਕੋਲ ਲਿਜਾ ਕੇ ਅੰਮ੍ਰਿਤਪਾਨ ਕਰਾਇਆ। ਸਰਸਾ ਦੇ ਕੰਢੇ ਜਦੋਂ ਜੰਗ ਹੋਈ ਨਾ ਜੀ, ਸਾਹਿਬਜ਼ਾਦਿਆਂ ਦੀ ਰੱਖਿਆ ਕਰਦਾ ਹੋਇਆ ਇਹ ਸ਼ਹੀਦ ਹੋਇਆ। ਇਸ ਦਾ ਪੁਰਾਣਾ ਨਾਂ ਪ੍ਰਤਾਪਾ ਸੀ ਤੇ ਅੰਮ੍ਰਿਤ ਛਕ ਕੇ ਪ੍ਰਤਾਪ ਸਿੰਘ ਬਣੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਹੈ ਉਹ ਮਾਂ ਜੋ ਅੱਜ ਦੇ ਸਮੇਂ ਵਿੱਚ ਵੀ ਇਹ ਸੋਚੇ ਕਿ ਮੇਰੇ ਬੱਚੇ ਗੁਰੂ ਵਾਲੇ ਬਣਨ, ਕਿਉਂਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸੁਧ, ਗੁਰੂ ਬਿਨ ਮੁਕਤ ਨਾ ਪਾਵੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਤੋ ਇਹ ਸੋਚਣੀ, ਚੰਗੀ ਸੋਚਣੀ ਹੈ,
ਭਲਾ ਸੋਚਣੀ ਹੈ ਤੋ ਗਿਆਨੀ ਜੀ ਗਿਆਨੀ ਮਲਕੀਤ ਸਿੰਘ ਜੀ ਕਹਿੰਦੇ ਸਨ ਕੀਰਤਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹਾਂ। ਅੰਮ੍ਰਿਤ ਦੀ ਗੱਲ ਵੀ ਕਰਨੀ ਹੈ, ਦੇਹ ਸਿਵਾ ਬਰ ਮੋਹੇ ਇਹ ਸ਼ਬਦ ਵੀ ਪੜ੍ਹਨਾ ਹੈ ਤੇ ਲੰਗਰ ਦੀ ਸੇਵਾ ਇੱਕ ਮਾਤਾ ਜੀ ਵੱਲੋਂ ਹੈ, ਇੱਕ ਪਰਿਵਾਰ ਵੱਲੋਂ ਹੈ, ਉਹ ਕਿਸੇ ਦੀ ਯਾਦ ਵਿੱਚ ਕਰ ਰਹੇ ਨੇ ਤੇ ਕਰਨੀਆਂ ਵੀ ਇਹ ਸਾਰੀਆਂ ਗੱਲਾਂ ਟਾਈਮ ਦੇ ਵਿੱਚ ਹਨ। ਤੋ ਇਸ ਸਮੇਂ ਦੇ ਵਿੱਚ ਜਿੰਨੀ ਸੇਵਾ ਕਰ ਸਕੇ ਹਾਂ ਪ੍ਰਵਾਨ ਕਰਨੀ ਆਓ, ਇਹਨਾਂ ਤੁਕਾਂ ਨਾਲ ਫਿਰ ਜੁੜਨ ਦਾ ਯਤਨ ਕਰੀਏ। ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੋ।

0: आप मुकत मोहिता।
1: आप जीवन पागे हो जो हफ्तावारी दीवान दी हाजिर करते हुए अपने लोक परलोक दे सुख दाते तन तन श्री गुरु ग्रंथ साहब महाराज जी की पावन हजूरी विच अपना जन्म सफला कर रहे हो। आओ जितना समा सतगुरु जी ने बख्शे है इस समय नूं सफलाउण दा यतन करिए। अपनियां मन बिरतियां एकागर करो, रसना पवित्र कर दे, एक बार सारे उच्चारण करो जी सतनाम वाहे गुरु जी। भाई गुरुदास जी ने सिख दी जो पहचान दसी है जो सिख का स्वरूप दसे है जो सिख दे कर्म दसे ने भाई गुरुदास कहते ने सिख का कर्म गुर फरमाए गुरसिख करना सिर्फ इतना ही है जो सतगुरु अपने मुख तो कहन उसनु ही कमाना है। शायद ये धन गुरु रामदास पिता महाराज के उन्हां ही मुबारक शब्दों की व्याख्या है कि जो गुर कह सोई भल मानो। गुरु दे कहे नूं हमेशा अपने जीवन अपनी जिंदगी वास्ते भला करके मनना है। सतगुरु की बाणी दे अंदर गुर कहे आ साकार कमावो दी सानू शिक्षा दृढ़ कराई गई है। क्योंकि गुरु दे बचना नू ही असल विच सतगुरु दी बाणी दे अंदरों सानू समझ आउंदी है कि गुरु दी संग्या प्राप्त है। इस गुरु दे घर विच शरीर नूं जां तस्वीर नूं गुरु तस्लीम नहीं कीता गया। सतगुरु गुरु नानक दे पिता महाराज ने सिद्धां नूं इह जवाब दिता सी कि शब्द गुरु सुरत धुन चेला। इथे बाणी गुरु गुरु है बाणी दा सानू बार बार सतगुर बचन बचन है सतगुर दा सानू सतगुरु जी मार्ग दृढ़ कराउंदे ने। जदों असी बाणी गुरु गुरु है बाणी नू असी सरवण करदे हां और जदों असी गुरु कोल आउंदे हां तां धन श्री गुरु ग्रंथ साहिब पिता महाराज नू अपने गुरु दे स्वरूप विच जदों असी तस्लीम करदे हां फिर ये गल स्पष्ट हो जाती है कि गुरु वचन है गुरु शब्द है गुरु बाणी है। गुरु दी बाणी ही असल विच साडे वास्ते ज्ञान दा आनंद दा सोम है। ਸ਼ਾਇਦ ਇਹੋ ਹੀ ਕਾਰਨ ਸੀ ਕਿ ਇਸ ਘਰ ਦੇ ਅੰਦਰ ਗੁਰੂ ਦੇ ਬਚਨਾਂ ਨੂੰ ਮੰਨਣ ਦੀ, ਗੁਰੂ ਦੇ ਬਚਨਾਂ ਨੂੰ ਕਮਾਉਣ ਦੀ, ਗੁਰੂ ਕੇ ਬਚਨਾਂ ਵਿੱਚ ਹੁਕਮੀ ਬੰਦੇ ਹੋਣ ਦੀ ਇਹ ਸਾਰੀ ਅਚਰਜ ਖੇਡ ਵਰਤਦੀ ਹੈ। ਕਿਉਂਕਿ ਗੁਰੂ ਪਿਤਾ ਮਹਾਰਾਜ ਨੇ ਅਨੇਕਾਂ ਵਾਰ ਬਾਣੀ ਵਿੱਚ ਆਪਣੇ ਆਪ ਨੂੰ ਵੀ ਬਿਲਕੁਲ ਮਨਫੀ ਕੀਤਾ। ਇਹ ਜਿਹੜੀ ਅਸੀਂ ਸ਼ਬਦਾਂ ਦੀ ਵਿਆਖਿਆ ਸੁਣਦੇ ਹਾਂ ਜਾਂ ਅਸੀਂ ਕਿਸੇ ਕੋਲੋਂ ਕੀਰਤਨ ਸੁਣਦੇ ਹਾਂ ਜਾਂ ਅਸੀਂ ਪਾਠ ਸੁਣਦੇ ਹਾਂ, ਸਾਨੂੰ ਇਸ ਭੁਲੇਖੇ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਕਿ ਇਹ ਗੱਲ ਤਾਂ ਭਾਈ ਸਾਹਿਬ ਕਹਿ ਕੇ ਗਏ ਨੇ। ਨਹੀਂ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਗੁਰੂ ਕਲਗੀਧਰ ਕਹਿੰਦਾ। ਕਿਸੇ ਮੇਰੇ ਵਰਗੇ ਅਧਨੇ ਪ੍ਰਚਾਰਕ ਤੇ ਇਸ ਗੱਲ ਨੂੰ ਲਾਗੂ ਨਾ ਕਰ ਲੈਣਾ। ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਆਪ ਆਖਿਆ, ਮੈਂ ਤੇ ਦਾਸ ਹਾਂ ਭਾਈ, ਪਰਮਾਤਮਾ ਮੈਂ ਨਹੀਂ ਹਾਂ। ਪਰ ਸਤਿਗੁਰੂ ਜੀ ਨੇ ਸਾਨੂੰ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਹ ਗੁਰੂ ਕਲਗੀਧਰ ਪਿਤਾ ਨੇ ਸਾਨੂੰ ਉਪਦੇਸ਼ ਦਿੱਤਾ। ਪਰ ਅਸੀਂ ਹੌਲੀ ਹੌਲੀ, ਸਹਿਜੇ ਸਹਿਜੇ ਅਸੀਂ ਅਕਾਲ ਕੀ ਪੂਜਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਤੱਕ ਸੀਮਤ ਹੋ ਗਏ। ਮੈਨੂੰ ਖਿਮਾ ਕਰ ਦੇਣਾ, ਅਸੀਂ ਨਰੋਲ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਪੁਜਾਰੀ ਦੇ ਰੂਪ ਵਿੱਚ ਆਉਂਦੇ ਹਾਂ। ਸ਼ਾਇਦ ਇਹੋ ਹੀ ਕਾਰਨ ਹੈ ਕਿ ਸਾਡਾ ਆਉਣਾ ਕੁਝ ਸਮੱਗਰੀ ਨਾਲ ਜੁੜ ਗਿਆ ਕਿ ਇਹ ਇੰਨੀਆਂ ਕੁ ਵਸਤਾਂ ਦੇ ਨਾਲ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਸ਼ੋਭਨੀਕ ਹਾਂ, ਜਾਂਦੇ ਹਾਂ ਤਾਂ ਸਾਡਾ ਜਾਣਾ ਮੁਬਾਰਕ ਹੈ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਦਾ ਤਾਂ ਸਾਨੂੰ ਹੁਕਮ ਸੀ ਪਰਚਾ ਸ਼ਬਦ ਕਾ। ਹੁਣ ਅਸੀਂ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹਾਂ ਪਰ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਲੈਂਦੇ। ਇੱਥੇ ਪਰਚੇ ਦਾ ਅਰਥ ਇਮਤਿਹਾਨ ਨਹੀਂ ਹੈ, ਪਰਚੇ ਦਾ ਅਰਥ ਪੇਪਰ ਜਾਂ ਇਗਜ਼ਾਮ ਨਹੀਂ ਹੈ। ਮਹਾਨ ਕੋਸ਼ ਪੜ੍ਹ ਲੈਣਾ, ਭਾਈ ਕਾਨ ਸਿੰਘ ਨਾਭਾ ਨੇ ਇਸ ਦਾ ਅਰਥ ਗਿਆਨ ਲਿਖਿਆ। ਗਿਆਨ ਅਸੀਂ ਹੁਣ ਵਿਅਕਤੀਆਂ ਤੋਂ ਲੈਂਦੇ ਹਾਂ। ਜੇ ਇਹ ਗੱਲ ਸੱਚ ਹੈ ਕਿ ਸਤਿਗੁਰੂ ਪਿਤਾ ਗੁਰੂ ਨਾਨਕ ਦੇ ਮਹਾਰਾਜ ਨੂੰ ਸਵਾਲ ਕੀਤਾ ਗਿਆ, ਮਹਾਰਾਜ ਇਹ ਧਰਤੀਆਂ ਕੋਈ ਕਹਿੰਦਾ ਸੱਤ ਹੈ, ਕੋਈ ਕਹਿੰਦਾ ਚੌਦਾਂ ਹੈ, ਸਤਿਗੁਰੂ ਜੀ ਆਕਾਸ਼ ਕੋਈ ਸੱਤ ਕਹਿੰਦਾ ਕੋਈ ਚੌਦਾਂ ਕਹਿੰਦਾ, ਇਹਨਾਂ ਦੇ ਵਿੱਚੋਂ ਸੱਚਾ ਕੌਣ ਹੈ, ਇਹਨਾਂ ਦੇ ਵਿੱਚੋਂ ਝੂਠਾ ਕੌਣ ਹੈ? ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਝੂਠਾ ਤਾਂ ਕੋਈ ਨਹੀਂ ਹੈ, ਸੱਚੇ ਤਾਂ ਦੋਵੇਂ ਹੀ ਨੇ। ਤੇ ਸੁਣਨ ਵਾਲਿਆਂ ਨੂੰ ਹੋਰ ਅਚੰਬਾ ਹੋ ਗਿਆ ਵੀ ਇਹ ਕਿੱਦਾਂ ਹੋਇਆ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ, ਜਿਸ ਨੇ ਸੱਤ ਵੇਖੇ ਨੇ ਉਸਨੇ ਸੱਤ ਕਹੇ ਨੇ, ਜਿਸ ਨੇ ਚੌਦਾਂ ਵੇਖੇ ਨੇ ਉਸਨੇ ਚੌਦਾਂ ਕਹੇ ਨੇ। ਬੋਲਿਆ ਤਾਂ ਦੋਵਾਂ ਨੇ ਸੱਚ ਹੈ।

ਢੰਗ ਆਪਣੇ ਆਪਣੇ ਤਰੀਕੇ ਨਾਲ ਹੁੰਦਾ। ਅੱਜ ਨਤੀਜਾ ਕੀ ਹੈ ਕਿ ਜਦੋਂ ਅਸੀਂ ਵਿਅਕਤੀਆਂ ਦੇ ਗਿਆਨ ਤੇ ਆ ਕੇ ਰੁਕ ਗਏ ਤੇ ਸਾਡੀ ਸਿੱਖੀ ਦਾ ਸਰੂਪ ਇਹ ਬਣ ਗਿਆ ਕਿ ਜਿੰਨੇ ਸਿੱਖ ਉਹਨੀਆਂ ਸਿੱਖੀਆਂ, ਅਲੱਗ ਅਲੱਗ ਕਿਸਮ ਦੀ ਅਸਾਂ ਨੇ ਸਿੱਖੀ ਧਾਰਨ ਕਰ ਲਈ ਹੈ, ਜਦੋਂ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਬਾਣੀ ਇੱਕ ਹੈ, ਗੁਰੂ ਇੱਕ ਹੈ, ਇਸ ਸ਼ਬਦ ਦਾ ਸਿਧਾਂਤ ਇੱਕ ਹੈ। ਸਰੋਵਰ, ਪੰਗਤ, ਅੰਮ੍ਰਿਤ ਸਭ ਇੱਕ ਸੀ, ਪਰ ਜਦੋਂ ਅਸੀਂ ਵੱਖ ਵੱਖ ਤਰੀਕਿਆਂ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਦੇ ਕੋਲੋਂ ਪਰਚਾ ਸ਼ਬਦ ਕਾ ਨਹੀਂ ਪ੍ਰਾਪਤ ਕੀਤਾ ਤਾਂ ਫਿਰ ਜਿਸ ਜਿਸ ਤਰੀਕੇ ਨਾਲ ਕਿਸੇ ਨੂੰ ਗੱਲ ਸਮਝ ਆਈ ਉਹਨੇ ਉਸੇ ਤਰੀਕੇ ਨਾਲ ਸਾਨੂੰ ਸਮਝਾਈ ਹੈ, ਅਸੀਂ ਉਸੇ ਤਰੀਕੇ ਨਾਲ ਉਸਨੂੰ ਸੰਭਾਲ ਕੇ ਬੈਠ ਗਏ। ਮੈਂ ਬਿਨੈ ਕਰਨੀ ਚਾਹੁੰਦਾ ਤੁਹਾਡੀ ਅਰਦਾਸ ਦੇ ਵਿੱਚ ਤਿੰਨ ਤਰੀਕੇ ਦੇ ਇਹ ਅਲੱਗ ਅਲੱਗ ਪਾਠ ਨੇ। ਪਹਿਲਾ ਹੈ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪਾਠ ਇਹ ਹੈ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਕਹਿੰਦੇ ਜੀ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਿੱਖ ਰਹਿਤ ਮਰਿਆਦਾ ਚ ਲੈ ਲਓ, ਗੁਰਬਾਣੀ ਦੇ ਗੁਟਕੇ ਲੈ ਲਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਤਨਾ ਵੀ ਸਾਡੇ ਕੋਲ ਲਿਟਰੇਚਰ ਆਉਂਦਾ ਉਹਦੇ ਵਿੱਚ ਅਰਦਾਸ ਦਾ ਮੂਲ ਪਾਠ ਵੇਖ ਲਓ, ਉੱਥੇ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ। ਕਿਉਂਕਿ ਸਾਡੀ ਬਾਣੀ ਗੁਰੂ ਹੈ, ਸੱਚਮੁੱਚ ਹੀ ਜਦੋਂ ਅਸੀਂ ਇਸ ਬਾਣੀ ਦਾ ਪਾਠ ਦੀਦਾਰ ਕਰਾਂਗੇ, ਦਰਸ਼ਨ ਦੀਦਾਰ ਨਹੀਂ। ਹੁਣ ਸਾਨੂੰ ਤਾਂ ਇਹ ਵੀ ਭਾਈ ਸਾਹਿਬ ਜੀ ਰੁਮਾਲਾ ਚੁੱਕ ਕੇ ਦਰਸ਼ਨ ਕਰਾ ਦਿਓ ਤੇ ਮੱਥਾ ਟੇਕਿਆ ਤੇ ਠੀਕ ਹੈ, ਸ਼ੁਕਰ ਹੈ। ਪਰ ਜਦੋਂ ਅਸੀਂ ਇਹਦਾ ਪਾਠ ਦੀਦਾਰ ਕਰਾਂਗੇ ਫਿਰ ਸਾਨੂੰ ਸ਼ਾਇਦ ਇਹ ਗੱਲ ਪੁੱਛਣੀ ਨਹੀਂ ਪਏਗੀ ਕਿ ਭਾਈ ਸਾਹਿਬ ਜੀ ਇਹ ਗੱਲ ਗੁਰਬਾਣੀ ਵਿੱਚ ਲਿਖੀ ਵੀ ਹੈ ਜਾਂ ਕਿੱਥੇ ਲਿਖੀ ਹੈ ਜਾਂ ਕੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਥੇ ਦਰਜ ਹੈ। ਦੂਸਰਾ ਸਾਡੇ ਕੋਲ ਜਿਹੜਾ ਪਾਠ ਹੈ ਉਹ ਹੈ ਅੰਮ੍ਰਿਤਸਰ ਦੇ ਸੰਬੰਧ ਵਿੱਚ। ਜਦੋਂ ਅਸੀਂ ਇਹ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਅਸੀਂ ਕਹਿੰਦੇ ਦਰਸ਼ਨ ਇਸ਼ਨਾਨ, ਉੱਥੇ ਸਿਰਫ ਇਸ਼ਨਾਨ ਹੈ। ਕਿਉਂਕਿ ਅੰਮ੍ਰਿਤਸਰ ਦਾ ਅਰਥ ਵੀ ਅੰਮ੍ਰਿਤ ਸਰੋਵਰ ਹੈ। ਜਿਹੜਾ ਅੰਮ੍ਰਿਤਸਰ ਜਿਹੜਾ ਪਿਆ ਹੈ ਨਾ, ਅੰਮ੍ਰਿਤ ਨੂੰ ਕਹਿੰਦੇ ਨੇ ਸਰ, ਜਿਹੜਾ ਉਹ ਤਲਾਬ ਨੂੰ ਕਹੀਦਾ, ਸਰੋਵਰ ਨੂੰ ਕਹੀਦਾ। ਜਿਹੜੀ ਧੰਨ ਗੁਰੂ ਰਾਮਦਾਸ ਨੇ ਇਹਦੀ ਨੀਂਹ ਰੱਖੀ ਹੈ ਉਹ ਸਰੋਵਰ ਤੋਂ ਰੱਖੀ ਹੈ। ਅਨਮਤਾਂ ਦੇ ਵਿੱਚ ਵਗਦੇ ਪਾਣੀ ਦੇ ਵਿੱਚ ਇਸ਼ਨਾਨ ਦੀ ਬੜੀ ਮਹਾਨਤਾ ਸੀ। ਧੰਨ ਗੁਰੂ ਰਾਮਦਾਸ ਨੇ ਖਲੋਤੇ ਪਾਣੀ ਦੇ ਵਿੱਚ ਚਾਰ ਵਰਣਾਂ ਦੇ, ਚਾਰ ਆਸ਼ਰਮਾਂ ਦੇ, ਚਾਰ ਚੱਕਾਂ ਦੇ ਆਏ ਲੋਕਾਂ ਨੂੰ ਇੱਕ ਥਾਂ ਤੇ ਇਸ਼ਨਾਨ ਕਰਨ ਦਾ ਇਹ ਵਿਧਾਨ ਬੰਨ ਕੇ ਦਿੱਤਾ। ਗੱਲ ਤਾਂ ਬੜੀ ਸਪਸ਼ਟ ਸੀ, ਵਗਦੇ ਪਾਣੀ ਵਿੱਚ ਜਾਤ ਕਾਇਮ ਰਹਿੰਦੀ ਸੀ ਕਿਉਂਕਿ ਜਿੱਧਰੋਂ ਪਾਣੀ ਆ ਰਿਹਾ ਹੈ ਉਧਰ ਬ੍ਰਾਹਮਣ ਇਸ਼ਨਾਨ ਕਰਦੇ ਨੇ, ਜਿੱਧਰ ਨੂੰ ਪਾਣੀ ਜਾ ਰਿਹਾ ਉਧਰ ਪਹਿਲਾਂ ਕਸ਼ਤਰੀ ਕਰਦੇ ਨੇ, ਜਿੱਧਰ ਅੱਗੇ ਫਿਰ ਜਾ ਰਿਹਾ ਉਧਰ ਅੱਗੇ ਵੈਸ਼ ਕਰਦੇ ਨੇ, ਸਭ ਤੋਂ ਅਖੀਰ ਵਿੱਚ ਜਾ ਕੇ ਸ਼ੂਦਰ ਕਰਦੇ ਸਨ। ਨਤੀਜਾ ਕੀ ਸੀ? ਬ੍ਰਾਹਮਣ ਬ੍ਰਾਹਮਣ ਸੀ, ਸ਼ੂਦਰ ਸ਼ੂਦਰ ਸੀ, ਵੈਸ਼ ਵੈਸ਼ ਸੀ, ਕਸ਼ਤਰੀ ਕਸ਼ਤਰੀ ਸੀ। ਪਰ ਗੁਰੂ ਨਾਨਕ ਦੇ ਘਰ ਵਿੱਚ ਐਸਾ ਨਹੀਂ ਸੀ। ਇੱਥੇ ਤਾਂ ਚਾਰ ਵਰਣ ਇੱਕ ਵਰਣ ਕਰਾਇਆ, ਇਹੀ ਗੱਲ ਭਾਈ ਗੁਰਦਾਸ ਕਹਿੰਦੇ ਨੇ ਨਾ, ਇਸ ਵਰਣ ਵੰਡ ਦੇ ਇਸ ਵਿਤਕਰੇ ਨੂੰ ਸਤਿਗੁਰੂ ਗੁਰੂ ਨਾਨਕ ਨੇ ਖਤਮ ਕਰ ਦਿੱਤਾ ਸੀ। ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਤੀਸਰਾ ਪਾਠ ਆਉਂਦਾ ਉਹ ਜਾ ਕੇ ਅਖੀਰ ਵਿੱਚ ਆਉਂਦਾ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ
ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਉੱਥੇ ਖੁੱਲੇ ਦਰਸ਼ਨ ਦੀਦਾਰ ਹੈ। ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਨਹੀਂ, ਇਸ਼ਨਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਦੀਦਾਰ ਨਹੀਂ ਹੈ, ਪਾਠ ਦੀਦਾਰ ਹੈ। ਹੁਣ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰੀਏ, ਕਿਉਂਕਿ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਮੈਂ ਤਾਂ ਬਹੁਤ ਵਾਰੀ ਬਿਨੈ ਕਰਦਾ ਵੀ ਜੇ ਹੁਣ ਸਾਨੂੰ ਕੋਈ ਪੁੱਛ ਲਵੇ ਵੀ ਤੁਸੀਂ ਸਿੱਖ ਜੇ, ਕਿਉਂਕਿ ਸਿੱਖ ਅਸੀਂ ਪਿਤਾ ਕਰਕੇ ਨਹੀਂ ਹੈ, ਪਿਤਾ ਕਰਕੇ ਪੁੱਤਰ ਹੁੰਦਾ ਹੈ, ਗੁਰੂ ਕਰਕੇ ਸਿੱਖ ਹੁੰਦਾ ਹੈ। ਅਸੀਂ ਸਿੱਖ ਜਿਹੜੇ ਹਾਂ, ਪੁੱਤਰ ਬਾਬਾ ਸ਼੍ਰੀ ਚੰਦ ਹੈ, ਪੁੱਤਰ ਬਾਬਾ ਲਖਮੀ ਦਾਸ ਹੈ, ਭਾਈ ਲੈਣਾ ਪੁੱਤਰ ਨਹੀਂ ਹੈ, ਭਾਈ ਲੈਣਾ ਸਿੱਖ ਹੈ। ਜਦੋਂ ਅਸੀਂ ਗੁਰੂ ਦੇ ਰੂਪ ਵਿੱਚ ਪ੍ਰਵਾਨ ਕਰਦੇ ਹਾਂ ਤਾਂ ਅਸੀਂ ਸਿੱਖ ਹਾਂ। ਤੇ ਜੇ ਅਸੀਂ ਸਿੱਖ ਹੋ ਕੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਆਪਣੇ ਗੁਰੂ ਬਾਰੇ ਕੀ ਜਾਣਦੇ ਜੇ, ਤੇ ਇਹ ਸੱਚ ਹੈ ਕਿ ਅਸੀਂ ਬਿਲਕੁਲ ਨਹੀਂ ਜਾਣਦੇ। ਨਾ ਸਾਨੂੰ ਗੁਰੂ ਸਾਹਿਬ ਦੇ ਅੰਦਰ ਕਿੰਨੇ ਰਾਗ ਨੇ, ਕਿੰਨੇ ਗੁਰੂਆਂ ਦੀ ਬਾਣੀ ਹੈ, ਕਿੰਨੇ ਭਗਤਾਂ ਦੀ ਬਾਣੀ ਹੈ, ਕਿੰਨੇ ਭੱਟਾਂ ਦੀ ਬਾਣੀ ਹੈ, ਅਸੀਂ ਬਿਲਕੁਲ ਅਣਜਾਣ ਇਸ ਮਾਮਲੇ ਤੋਂ। ਇਹ ਤਾਂ ਗੁਰੂ ਦਾ ਬਾਹਰੀ ਸਰੂਪ ਹੈ ਨਾ। ਇਸ ਦੇ ਅੰਦਰ ਜੋ ਗੁਰਬਾਣੀ ਦੇ ਅੰਦਰ ਹੈ, ਜਿਸ ਤਰ੍ਹਾਂ ਭਾਈ ਜੇਠੇ ਨੇ ਪੁੱਛਿਆ ਸੀ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੂੰ, ਮਹਾਰਾਜ ਜਦੋਂ ਅਸੀਂ ਬਾਣੀ ਪੜ੍ਹੀਏ ਤੁਸੀਂ ਸਾਨੂੰ ਹੁਕਮ ਕਰਦੇ ਜੇ, ਤੇ ਸਾਨੂੰ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ? ਤੇ ਅੱਜ ਵਾਲਾ ਜਵਾਬ ਨਹੀਂ ਸੀ। ਅੱਜ ਦਾ ਜਵਾਬ ਤਾਂ ਇਹੋ ਹੀ ਹੈ ਕਿ ਕੁੰਭ ਦਾ ਖਿਆਲ ਰੱਖੋ, ਜੋਤ ਦਾ ਖਿਆਲ ਰੱਖੋ, ਨਲੀਏਰ ਦਾ ਖਿਆਲ ਰੱਖੋ, ਮੌਲੀ ਦਾ ਖਿਆਲ ਰੱਖੋ, ਲਾਲ ਕੱਪੜੇ ਦਾ ਖਿਆਲ ਰੱਖੋ, ਆਏ ਗਿਆ ਦਾ ਖਿਆਲ ਰੱਖੋ, ਚਾਹ ਪਾਣੀ ਦਾ ਖਿਆਲ ਰੱਖੋ, ਧੂਹ ਬੱਤੀ ਦਾ ਖਿਆਲ ਰੱਖੋ। ਇਹੀ ਹੈ ਨਾ। ਤੁਸੀਂ ਕਿਸੇ ਨੂੰ ਸਵਾਲ ਵੀ ਕਰਕੇ ਵੇਖ ਲਓ ਬਈ ਤੁਸੀਂ ਪਾਠ ਰਖਾਇਆ ਤਾਂ ਤੁਸੀਂ ਸੁਣਦੇ ਕਿਉਂ ਨਹੀਂ? ਕਹਿੰਦੇ ਜੀ ਆਏ ਗਿਆ ਨੂੰ ਅਟੈਂਡ ਕਰਨਾ। ਤੇ ਜੇ ਉਹਨਾਂ ਨੂੰ ਤੁਸੀਂ ਦੂਜਾ ਸਵਾਲ ਕਰੋ ਵੀ ਜੇ ਤੁਸੀਂ ਆਏ ਗਿਆ ਨੂੰ ਅਟੈਂਡ ਕਰਨਾ ਸੀ ਤੇ ਫਿਰ ਤੁਸੀਂ ਪਾਠ ਕਿਉਂ ਰਖਾਇਆ? ਕਹਿੰਦੇ ਜੀ ਫਿਰ ਲੋਕਾਂ ਨੇ ਨਹੀਂ ਸੀ ਛੱਡਣਾ ਵੀ ਚੰਗੇ ਸਿੱਖ ਨੇ, ਕਾਕੇ ਦਾ ਵਿਆਹ ਕਰ ਲਿਆ, ਪਾਠ ਤੇ ਕਰਾਇਆ ਨਹੀਂ ਇਹਨਾਂ ਨੇ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਕਹਿਣ ਲੱਗੇ ਕਿ ਜਦੋਂ ਬਾਣੀ ਪੜ੍ਹਨੀ ਹੈ ਖਿਆਲ ਸਿਰਫ ਇੰਨਾ ਹੀ ਰੱਖਣਾ ਹੈ ਕਿ ਕਿਆ ਗੁਰ ਕਹੇ ਕਰੇ ਹਮ ਕਹਾਂ। ਗੁਰੂ ਕੀ ਕਹਿੰਦਾ ਹੈ, ਅਸੀਂ ਕੀ ਕਰਦੇ ਹਾਂ? ਭਾਈ ਸੁਸਾ ਸੀ ਨਾ, ਉਹ ਇੱਕ ਦਿਨ ਸੰਗਤ ਚ ਆ ਕੇ ਤੇ ਜਿੱਧਰ ਕੀਰਤਨ ਹੋ ਰਿਹਾ ਜਿੱਧਰ ਮਹਾਰਾਜ ਆਪ ਸੁਸ਼ੋਭਿਤ ਸਨ ਉਧਰ ਪਿੱਠ ਕਰਕੇ ਬਹਿ ਗਿਆ ਤੇ ਨਾਲ ਦੇ ਸਿੱਖਾਂ ਨੇ ਫੜ ਕੇ ਲਿਆ ਕੇ ਗੁਰੂ ਜੀ ਕੋਲ ਪੇਸ਼ ਕਰਤਾ, ਮਹਾਰਾਜ ਆ ਵੇਖੋ ਤੁਹਾਡੇ ਵੱਲ ਪਿੱਠ ਕਰਕੇ ਬੈਠੇ। ਤੇ ਸਤਿਗੁਰੂ ਜੀ ਨੇ ਪੁੱਛਿਆ ਕਿਉਂ ਭਾਈ ਸੁਥਰੇ ਆ? ਕਹਿਣ ਲੱਗਾ ਮਹਾਰਾਜ ਮੈਂ ਤੇ ਹੈਰਾਨ ਆ ਜਿਹੜੇ ਤੁਹਾਡੇ ਵੱਲ ਮੁੱਖ ਕਰਕੇ ਬੈਠੇ ਨੇ, ਮੇਰੇ ਵਿੱਚ ਤਾਂ ਸਮਰੱਥਾ ਨਹੀਂ ਹੈ ਕਿ ਇਹ ਤੁਹਾਡੀ ਗੁਰਬਾਣੀ ਦੇ ਗਿਆਨ ਦੇ ਜੋ ਸਾਡੇ ਮੁੱਖ ਦੇ ਉੱਪਰ ਥੱਪੜ ਪੈਂਦੇ ਨੇ, ਬਾਣੀ ਕੁਝ ਹੋਰ ਕਹਿੰਦੀ ਹੈ, ਸਾਡੇ ਕਰਮ ਕੁਝ ਹੋਰ ਨੇ, ਇਸੇ ਕਰਕੇ ਮੈਂ ਤੇ ਪਿੱਠ ਕਰਕੇ ਬੈਠਾ ਵੀ ਸਾਰੀਆਂ ਪਿੱਠ ਤੇ ਹੀ ਪੈ ਜਾਣ ਤਾਂ ਠੀਕ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਕੁਝ ਸਿੱਖ ਦੇ ਬਾਰੇ ਲਿਖਿਆ ਗਿਆ ਹੈ ਉਹ ਅੱਜ ਸਾਡੇ ਲਈ ਸਿਰਫ ਇੱਕ ਸਬਜ਼ ਬਾਗ ਹੈ। ਸਾਡੇ ਵਾਸਤੇ ਤੇ ਉਹ ਗੱਲਾਂ ਜਿਹੜੀਆਂ ਨੇ ਉਹ ਪਹੁੰਚ ਤੋਂ ਪਰੇ ਨੇ। ਕਿੰਨੀਆਂ ਬਖਸ਼ਿਸ਼ਾਂ ਸਤਿਗੁਰੂ ਦੀ ਬਾਣੀ ਵਿੱਚ ਦਰਜ ਨੇ ਕਿ ਇਹਨਾਂ ਬਖਸ਼ਿਸ਼ਾਂ ਦਾ ਉਹ ਸਿੱਖ ਪਾਤਰ ਬਣਦਾ ਜਿਹੜਾ ਇਸ ਗੁਰਬਾਣੀ ਨਾਲ ਜੁੜਦਾ, ਜਿਹੜਾ ਇਸ ਗੁਰੂ ਨਾਲ ਜੁੜਦਾ, ਜਿਹੜਾ ਇਸ ਗੁਰੂ ਦੇ ਰਸਤੇ ਤੇ ਤੁਰਦਾ। ਤੇ ਮੈਂ ਤਾਂ ਇੱਕ ਬਿਨੈ ਕਰਨੀ ਚਾਹੁੰਦਾ, ਅਸੀਂ ਜਿਹੜੇ ਗੁਰਦੁਆਰੇ ਆਉਂਦੇ ਹਾਂ, ਠੀਕ ਹੈ ਸਾਡੇ ਧੰਨ ਭਾਗ ਨੇ ਕਿ ਚਲੋ ਇਸ ਦੁਨੀਆਦਾਰੀ ਦੇ ਵਿੱਚੋਂ ਸਾਨੂੰ ਕੁਝ ਸਮਾਂ ਸਤਿਗੁਰੂ ਬਖਸ਼ਦੇ ਨੇ ਕਿ ਅਸੀਂ ਇੱਥੇ ਆਉਂਦੇ ਹਾਂ, ਪਰ ਸਾਡਾ ਇੱਕ ਫਰਜ਼ ਵੀ ਬਣਦਾ, ਉਹ ਇਹ ਹੈ ਕਿ ਸਾਨੂੰ ਹੀ ਵੇਖਣ ਤੋਂ ਬਾਅਦ ਇਸ ਗੁਰੂ ਪਿਤਾ ਮਹਾਰਾਜ ਦੇ ਪ੍ਰਤੀ ਇਸ ਸੰਸਾਰ ਦੇ ਲੋਕਾਂ ਨੇ ਸਮਰਪਣ ਹੋਣਾ ਹੈ। ਕੀ ਸਾਨੂੰ ਪਤਾ ਹੈ, ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਮੱਥਾ ਟੇਕਿਆ ਸੀ।
ਇਹ ਗੱਲ ਸਧਾਰਨ ਗੱਲ ਨਹੀਂ ਸੀ। ਉਹਦਾ ਇੱਕ ਮੂਲ ਮੈਂ ਤੁਹਾਨੂੰ ਮੁੱਢ ਥੋੜਾ ਜਿਹਾ ਦੱਸਣਾ ਚਾਹੁੰਦਾ। ਇੱਕ ਦਿਨ ਮੀਂਹ ਪਿਆ ਤੇ ਸਤਿਗੁਰੂ ਹਵੇਲੀ ਦੇ ਵਿੱਚ ਬਾਹਰ ਆਪਣਾ ਦਰਬਾਰ ਲਗਾਇਆ ਤੇ ਮੁੱਖ ਤੋਂ ਆ ਬਚਨ ਉਚਾਰਿਆ, ਕਹਿਣ ਲੱਗੇ ਵੀ ਬਾਲਣ ਤੇ ਸਾਰਾ ਹੀ ਭਿੱਜ ਗਿਆ ਤੇ ਲੰਗਰ ਵੀ ਤਿਆਰ, ਹੋ ਸਕਣਾ ਕਠਿਨ ਹੈ, ਤੇ ਚਲੋ ਅੱਜ ਫਿਰ ਸਿੱਖਾਂ ਨੂੰ ਮਠਿਆਈ ਛਕਾਉਂਦੇ ਹਾਂ। ਕਹਿਣ ਲੱਗੇ ਆਪਣੇ ਪੁੱਤਰ ਨੂੰ ਬਾਬਾ ਸ਼੍ਰੀ ਚੰਦ ਨੂੰ, ਬਾਬਾ ਸ਼੍ਰੀ ਚੰਦ ਨੂੰ ਸੰਬੋਧਨ ਹੋ ਕੇ ਸਤਿਗੁਰੂ ਕਹਿੰਦੇ ਨੇ, ਸ਼੍ਰੀ ਚੰਦ ਤੂੰ ਕਿੱਕਰ ਤੇ ਚੜ੍ਹ, ਹਲਾ ਇਸ ਨੂੰ ਮਠਿਆਈ ਡਿੱਗੇਗੀ। ਤੇ ਬਾਬਾ ਸ਼੍ਰੀ ਚੰਦ ਕਹਿਣ ਲੱਗੇ, ਪਿਤਾ ਜੀ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਏ ਜੀ, ਵੀ ਭਲਾ ਕਿੱਕਰਾਂ ਤੋਂ ਮਠਿਆਈ ਡਿੱਗਦੀ ਹੈ, ਤੁੱਕੇ ਡਿੱਗਦੇ ਨੇ। ਸਤਿਗੁਰੂ ਬਾਬਾ ਲਖਮੀ ਚੰਦ ਨੂੰ ਕਹਿਣ ਲੱਗੇ, ਪੁੱਤਰ ਤੂੰ ਉੱਠ। ਉਹ ਕਹਿਣ ਲੱਗਾ, ਪਿਤਾ ਜੀ ਠੀਕ ਤੇ ਆਖਿਆ ਵੱਡੇ ਭਾਈ ਨੇ ਵੀ ਕਿੱਕਰਾਂ ਤੋਂ ਮਠਿਆਈ ਨਹੀਂ ਡਿੱਗਦੀ, ਤੁੱਕੇ ਡਿੱਗਦੇ ਨੇ। ਸਤਿਗੁਰੂ ਕਹਿਣ ਲੱਗੇ, ਚਲੋ ਭਾਈ ਲੈਣਾ ਜੀ ਤੁਸੀਂ ਉੱਠ ਕੇ ਚੜੋ। ਭਾਈ ਲੈਣਾ ਉੱਠ ਕੇ ਕਿੱਕਰ ਵਾਲੇ ਪਾਸੇ ਨੂੰ ਤੁਰ ਪਏ। ਮਗਰੋਂ ਬਾਬਾ ਸ਼੍ਰੀ ਚੰਦ ਆਵਾਜ਼ ਮਾਰਦਾ, ਲੈਣਿਆ ਤੂੰ ਸਾਡੇ ਨਾਲੋਂ ਜ਼ਿਆਦਾ ਸਿਆਣਾ, ਵੀ ਤੈਨੂੰ ਬਹੁਤਾ ਪਤਾ ਵੀ ਕਿੱਕਰ ਤੇ ਚੜਿਆ ਮਠਿਆਈ ਡਿੱਗਦੀ ਹੈ। ਬਾਬਾ ਸ਼੍ਰੀ ਚੰਦ ਨੂੰ ਕਹਿਣ ਲੱਗੇ, ਭਾਈ ਲਹਿਣਾ ਜੀ, ਬਾਬਾ ਜੀ ਇਹ ਗੱਲ ਮੈਨੂੰ ਕਿਉਂ ਪੁੱਛਦੇ ਜੇ ਤੁਸੀਂ? ਇਹ ਗੱਲ ਤੁਸੀਂ ਆਪਣੇ ਪਿਤਾ ਨੂੰ ਪੁੱਛੋ ਖਾ, ਮੈਂ ਤੇ ਸਿੱਖ ਹਾਂ, ਮੇਰਾ ਕੰਮ ਆ ਕਿੱਕਰ ਤੇ ਚੜ੍ਹਨਾ ਤੇ ਕਿੱਕਰ ਨੂੰ ਹਿਲਾਉਣਾ, ਕਿੱਕਰ ਤੋਂ ਮਠਿਆਈ ਡਿੱਗਣੀ, ਤੁੱਕੇ ਡਿੱਗਣੇ, ਇਹ ਹੁਣ ਤੁਹਾਡੇ ਪਿਤਾ ਦਾ ਕੰਮ ਹੈ, ਮੇਰਾ ਕੰਮ ਨਹੀਂ ਹੈ। ਸ਼ਾਇਦ ਇਹੋ ਹੀ ਕਾਰਨ ਸੀ ਕਿ ਇੱਕ ਦਿਨ ਲੈਣੇ ਦੀ ਫਿਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਸੰਸਾਰ ਵਿੱਚ ਦਵਾਈ ਮੱਚ ਗਈ। ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਚੇਲੇ ਨੂੰ ਮੱਥਾ ਟੇਕ ਦਿੱਤਾ। ਇਹ ਗੱਲ ਕੇਵਲ ਕਰਤਾਰਪੁਰ ਵਿੱਚ ਨਾ ਰਹੀ, ਇਹ ਤਾਂ ਜੰਗਲ ਦੀ ਅੱਗ ਵਾਂਗੂ ਸੁਮੇਰ ਪਰਬਤ ਤੇ ਵੀ ਚਲੀ ਗਈ। ਸਾਰੇ ਸੰਸਾਰ ਦੇ ਵਿੱਚ ਇਹ ਗੱਲ ਤੁੰਮ ਗਈ ਕਿ ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਮੱਥਾ ਟੇਕਿਆ। ਇਸ ਗੱਲ ਦਾ ਆਮ ਲੋਕਾਂ ਨਾਲੋਂ ਸਿੱਧਾ ਨੂੰ ਅਚੰਭਾ ਜ਼ਿਆਦਾ ਹੋਇਆ, ਕਿਉਂਕਿ ਜਿਨ੍ਹਾਂ ਕੋਲ ਕਰਾਂ ਮਾਤਾਂ ਸੀ, ਰਿਧੀਆਂ ਸੀ, ਵੱਡੀਆਂ ਉਮਰਾਂ ਸਨ, ਉਹ ਤੇ ਇਹ ਕਹਿਣ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਇਹ ਕੀ ਹੋਇਆ ਕਿ ਆਪਣੇ ਤੋਂ ਅੱਧੀ ਉਮਰ ਵਾਲੇ ਆਪਣੇ ਹੀ ਸਿੱਖ ਨੂੰ ਕਹਿੰਦੇ ਨਾਨਕ ਨੇ ਮੱਥਾ ਟੇਕ ਦਿੱਤਾ। ਪਰ ਸੱਚ ਇਹ ਸੀ, ਹੁਣ ਸਮਾਂ ਆਗਿਆ ਨਹੀਂ ਦਿੰਦਾ ਕਿ ਆਪਾਂ ਇਸ ਸਾਖੀ ਦੀ ਵੀ ਵਿਆਖਿਆ ਵਿੱਚ ਜਾਈਏ, ਗੁਰੂ ਨਾਨਕ ਨੇ ਮੱਥਾ ਇਸ ਕਰਕੇ ਟੇਕਿਆ

ਉਚਾਰਨ ਕੀਤਾ ਹੋਇਆ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਜਿੱਥੇ ਪੱਟਾ ਨੇ ਇਹ ਗੱਲ ਕਹੀ, ਉੱਥੇ ਭਾਈ ਗੁਰਦਾਸ ਜੀ ਨੇ ਵੀ ਅਨੇਕਾਂ ਪੌੜੀਆਂ ਉਚਾਰ ਕੇ ਇਹ ਗੱਲ ਕਹੀ। ਪਰ ਜਦ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਵੱਲ ਦੇਖਦੇ ਹਾਂ, ਅਕਾਲ ਪੁਰਖ ਦਾ ਰੂਪ ਹੁੰਦਿਆਂ ਹੋਇਆਂ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰ, ਕੋਈ ਮੈਨੂੰ ਭੂਤਨਾ ਆਖਦਾ, ਕੋਈ ਬੇਤਾਲਾ ਆਖਦਾ, ਕੋਈ ਆਖਦਾ ਇਹ ਤੇ ਨਾਨਕ ਵਿਚਾਰਾ, ਤੇ ਕੋਈ ਕਹਿੰਦਾ ਇਹ ਨਾਨਕ ਦੀਵਾਨਾ ਹੈ। ਕਿਸੇ ਨੂੰ ਕੋਈ ਮਾੜਾ ਕਵੇ ਤੇ ਜਿਸ ਨੂੰ ਮਾੜਾ ਕਿਹਾ ਉਹ ਕਦੀ ਨਹੀਂ ਕਵੇਗਾ ਕਿ ਮੈਨੂੰ ਕਿਸੇ ਨੇ ਮਾੜਾ ਕਿਹਾ। ਹਰ ਇਨਸਾਨ ਆਪਣੀ ਵਡਿਆਈ ਚਾਹੁੰਦਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਗੁਣਾਂ ਦੇ ਖਜ਼ਾਨੇ, ਵਡਿਆਈਆਂ ਦੇ ਖਜ਼ਾਨੇ, ਪਰ ਫਿਰ ਵੀ ਗੁਰੂ ਹੋ ਕੇ ਇਹ ਨਿਮਰਤਾ ਸ਼ਬਦ ਵਿੱਚ ਆਪ ਬਿਆਨ ਕਰਦੇ ਹਨ। ਕੋਈ ਮੈਨੂੰ ਪੋਤਨਾ ਕਹਿ ਰਿਹਾ, ਕੋਈ ਬੇਤਾਲਾ ਕਹਿ ਰਿਹਾ, ਕੋਈ ਬੇਚਾਰਾ ਕਹਿ ਰਿਹਾ, ਕੋਈ ਦੀਵਾਨਾ ਕਹਿੰਦਾ ਕਿ ਨਾਨਕ ਦੀਵਾਨਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਐ ਦੁਨੀਆਂ ਦੇ ਲੋਕੋ, ਹਾਂ ਮੈਂ ਦੀਵਾਨਾ ਹਾਂ, ਪਰ ਕਿਹੜਾ ਦੀਵਾਨਾ? ਉਹ ਦੀਵਾਨਾ ਜਿਹਨੂੰ ਪਰਮੇਸ਼ਰ ਦੇ ਨਾਮ ਨਾਲ ਪਿਆਰ ਹੈ। ਮੈਂ ਪਰਮੇਸ਼ਰ ਦੇ ਨਾਮ ਦਾ ਦੀਵਾਨਾ ਹਾਂ, ਪਿਆ ਦੀਵਾਨਾ ਸਹਾਕਾ ਨਾਨਕ ਬੌਰਾਨਾ। ਮੈਂ ਆਪਣੇ ਸਹ ਆਪਣੇ ਪਰਮੇਸ਼ਰ ਉਸ ਅਕਾਲ ਪੁਰਖ ਦਾ ਦੀਵਾਨਾ ਹਾਂ, ਹਾਂ ਹਰ ਬਿਨ ਅਵਰ ਨਾ ਜਾਣਾ। ਮੈਂ ਹਰੀ ਤੋਂ ਬਗੈਰ ਹੋਰ ਕਿਸੇ ਨੂੰ ਵੀ ਜਾਣਦਾ ਨਹੀਂ, ਹੋਰ ਕਿਸੇ ਅੱਗੇ ਮੈਂ ਝੁਕਦਾ ਨਹੀਂ, ਤੇ ਦੀਵਾਨਾ ਵੀ ਮੈਂ ਉਸੇ ਹਰੀ ਦਾ ਹਾਂ। ਪਰ ਇੱਕ ਗੱਲ ਕਹੀ, ਤੋ ਦੀਵਾਨਾ ਜਾਣੀਏ ਜਾਂ ਪੈ ਦੀਵਾਨਾ ਹੋਏ, ਅਸੀਂ ਤੇ ਉਹਨੂੰ ਦੀਵਾਨਾ ਆਖਦੇ ਹਾਂ ਜਿਹੜਾ ਰੱਬ ਦੇ ਡਰ ਵਿੱਚ, ਰੱਬ ਦਾ ਮਨ ਵਿੱਚ ਡਰ ਰੱਖੇ, ਰੱਬ ਦੇ ਭੈ ਵਿੱਚ ਜਿਹੜਾ ਰਹਿੰਦਾ ਉਹ ਦੀਵਾਨਾ ਹੈ। ਅਤੇ ਨਾਲ ਕਿਹਾ, ਜਿਹੜਾ ਏਕਾਕਾਰ ਕਮਾਏ, ਇੱਕ ਪਰਮੇਸ਼ਰ ਦੇ ਹੁਕਮ ਵਿੱਚ ਰਹੇ, ਪਰਮੇਸ਼ਰ ਦੁੱਖ ਦੇਵੇ ਭਾਵੇਂ ਸੁੱਖ ਦੇਵੇ, ਜਿਹੜਾ ਉਸ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਸਾਹਿਬ ਜੀ ਕਹਿੰਦੇ ਹਨ ਅਸਲ ਵਿੱਚ ਉਹ ਦੀਵਾਨਾ ਹੈ। ਤੇ ਨਾਲੇ ਕਿਹਾ, ਹੁਕਮ ਪਛਾਣੇ ਖਸਮ ਕਾ, ਖਸਮ ਉਸ ਅੱਲਾ ਵਾਹਿਗੁਰੂ ਰਾਮ ਨੂੰ ਕਿਹਾ ਕਿ ਜਿਹੜਾ ਆਪਣੇ ਖਸਮ ਦਾ ਪਰਮੇਸ਼ਰ ਦਾ ਹੁਕਮ ਪਛਾਣਦਾ, ਹੁਕਮ ਮੰਨਦਾ, ਆਪਣੀ ਸਿਆਣਪ ਨਹੀਂ ਵਰਤਦਾ, ਅਸਲ ਵਿੱਚ ਉਹ ਪਰਮੇਸ਼ਰ ਦਾ ਦੀਵਾਨਾ ਹੈ। ਤੇ ਨਾਲ ਇਹ ਵੀ ਕਿਹਾ, ਤੋ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆ, ਉਹ ਦੀਵਾਨਾ ਹੈ ਜਿਹੜਾ ਆਪਣੇ ਮਾਲਕ ਨਾਲ ਪਿਆਰ ਕਰਦਾ ਹੈ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਜਿਹੜਾ ਆਪਣੇ ਆਪ ਨੂੰ ਮੰਦਾ ਸਮਝੇ, ਸੰਸਾਰ ਨੂੰ ਚੰਗਾ ਸਮਝੇ, ਅਸਲ ਵਿੱਚ ਉਹ ਦੀਵਾਨਾ ਹੈ। ਅਕਸਰ ਦੇਖਦੇ ਹਾਂ ਲੋਕ ਆਪ ਤੇ ਔਗਣਾਂ ਦੇ ਭਰੇ ਹਨ,
अपने औगुण लुकांदे हन ते दूसरियां दी बुराई करदे हन। पर सतगुरु जी कहिंदे हन अपनियां बुराइयां दुनिया तू लुको सकदा है पर परमेश्वर तू नहीं, उस वाहेगुरु अल्लाह तू नहीं, क्योंकि वो सब कुछ जानता है। धन गुरु नानक साहब जिन्हें कदी किसी नु माड़ा नहीं किया। एक नगर विच गए, उस नगर दे लोकां ने धन गुरु नानक साहब नु आदर नहीं दिता, सगा पत्थर मारे। ते धन गुरु नानक साहब कहन लगे उन्हां लोकां वल देख के वसदे रहो। फिर दूसरे नगर गए, उत्थे दे लोकां ने बड़ा आदर मान कीता, बड़ी सेवा कीती। ते धन गुरु नानक साहब ने कहा तुसी उजड़ जाओ। ता सेवक ने पूछया महाराज जिन्हां पत्थर मारे उन्हां नूं कहा वसदे रहो, ते जिन्हां ने सेवा कीती उन्हां नूं कहा उजड़ जाओ, ये क्यों कहा? धन गुरु नानक साहब कहन लगे भाई जिन्हां पत्थर मारे जिन्हां दे मन विच बुराई है जिहड़े नेकी नहीं करदे असां उन्हां नूं कहा वसदे रहो इत्थे ही रहो, क्यों कि जे किधरे होर जावोगे उत्थे भी बुराई फैलावोगे। ते जिन्हां ने की कीती उन्हां नूं इस वास्ते कहा उजड़ जाओ, भाव कि होर जगह जाके वसो, तुसी नेकियां करदे हो तां कि तुहाडे वल देख के दूसरे लोग भी नेकियां करन। पत्थर मारन वालियां नूं बुरा नहीं कहा, सगा सतगुरां ने कहा ये लोग बुराई करते हैं, इन्हां दी मत इतनी है। ते जे धन गुरु नानक साहब नूं पुछिए महाराज तुहानूं लोग दीवाना कह रहे हैं, मस्ताना कह रहे हैं, ते साहब जी कहिंदे हन भाई सचमुच मैं दीवाना हाँ पर

ਤੂੰ ਕੋਈ ਵੀ ਹੈ ਕਿਸੇ ਵੀ ਮਜ਼ਹਬ ਦਾ ਮੰਨਣ ਵਾਲਾ ਹਰ ਇਨਸਾਨ ਦੇ ਨਾਲ ਪਿਆਰ ਕਰ ਕਿਉਂਕਿ ਜਦ ਇਨਸਾਨ ਆਪਣੇ ਆਪ ਨੂੰ ਕੁਝ ਨਾ ਸਮਝੇ ਇਹੋ ਹੀ ਸਮਝੇ ਮੈਂ ਕੁਝ ਨਹੀਂ ਜੋ ਹੈ ਮੇਰਾ ਪਰਮੇਸ਼ਰ ਹੈ ਫਿਰ ਮਨ ਵਿੱਚ ਦੁਬਦਾ ਈਰਖਾ ਨਿਕਲ ਜਾਂਦੀ ਹੈ ਔਰ ਇਨਸਾਨ ਦੇ ਸਾਹਮਣੇ ਕੀ ਰਹਿ ਜਾਂਦਾ ਹੈ ਇੱਕ ਪਰਮੇਸ਼ਰ ਤੇ ਜਦ ਮਨ ਵਿੱਚ ਪਰਮੇਸ਼ਰ ਹੋਵੇਗਾ ਫਿਰ ਵੈਰ ਵਿਰੋਧੀ ਭਾਵਨਾ ਆਪੇ ਖਤਮ ਹੋ ਜਾਏਗੀ ਤੇ ਜਿਸ ਮਨ ਵਿੱਚ ਪਰਮੇਸ਼ਰ ਦਾ ਨਾਮ ਆ ਜਾਏਗਾ ਫਿਰ ਉੱਥੇ ਇਹਨਾਂ ਸ਼ਬਦਾਂ ਦਾ ਵਾਸਾ ਹੋਵੇਗਾ ਦੁਬਦਾ ਦੂਰ ਹੋਵੇਗੀ ਤੇ ਫਿਰ ਇਨਸਾਨ ਆਪਣੇ ਸਾਹਿਬ ਨਾਲ ਆਪਣੇ ਮਾਲਕ ਨਾਲ ਪਿਆਰ ਕਰੇਗਾ ਆਪਣੇ ਆਪ ਨੂੰ ਮੰਦਾ ਤੇ ਦੂਜੇ ਨੂੰ ਚੰਗਾ ਸਮਝੇਗਾ ਐਸੀ ਅਵਸਥਾ ਜਦ ਮਨ ਵਿੱਚ ਆ ਜਾਵੇ ਤੇ ਸਮਝੋ ਉਹ ਹੀ